0: ਪਹਿਲਾਂ ਪਰ ਗੱਲਬਾਤ ਮੁਤਵੱਕਾ ਇਕ ਰਿਪੋਰਟ। ਸਾਨੂੰ ਕਸ਼ਮੀਰ ਦੇ ਸਕੂਲਾਂ ਵਿਚ ਮੁਹਰਮ ਉਲ ਹਰਾਮ ਦੇ ਦੌਰਾਨ 23 ਤੋਂ 27 ਜੂਨ ਤੋਂ ਕੋਈ ਵੀ ਇਮਤਿਹਾਨ ਨਾ ਸੀਗਾ ਔਰ ਐਲਾਨ ਕਰਦੇ ਹੋਏ ਮਹਿਕਮਾ ਸਕੂਲੀ ਤਾਲੀਮ ਕਸ਼ਮੀਰ ਨੂੰ ਮੁਤਨਬੇ ਕੀਤਾ ਕਿ ਹਦਾਇਤ ਦੇ ਖਿਲਾਫ ਵਰਜ਼ੀ ਪਰ ਕਾਨੂੰਨੀ ਕਾਰਵਾਈ ਕੀਤੀ ਗਈ ਸੀਗੀ। ਤਫਸੀਲਾਤ ਦੇ ਮੁਤਾਬਿਕ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ ਕਸ਼ਮੀਰ ਸੁਨ ਸਾਰੇ ਕਸ਼ਮੀਰ ਵਿਚ ਸਰਕਾਰੀ ਔਰ ਪ੍ਰਾਈਵੇਟ ਤਸਲੀਮ ਸ਼ੁਦਾ ਸਕੂਲਾਂ ਕੋ ਹਦਾਇਤ ਦਿੱਤੀ ਗਈ ਹੈ ਕਿ ਉਹ ਮੁਹਰਮ ਉਲ ਹਰਾਮ ਦੇ ਦੌਰਾਨ ਇੰਟਰਨਲ ਇਮਤਿਹਾਨਾਤ ਜਾਂ ਟਰਮ ਇਮਤਿਹਾਨਾਤ ਦਾ ਇਨਕਾਦ ਨਾ ਕਰਨ। ਡਾਇਰੈਕਟਰ ਸਕੂਲ ਐਜੂਕੇਸ਼ਨ ਕਸ਼ਮੀਰ ਦੇ ਜਾਰੀ ਕਰਦਾ ਇਕ ਹੁਕਮਨਾਮੇ ਦੇ ਮੁਤਾਬਿਕ ਸਾਰੇ ਸਕੂਲਾਂ ਕੋ ਹਦਾਇਤ ਦਿੱਤੀ ਗਈ ਹੈ ਕਿ ਉਹ 23 ਜੂਨ ਤੋਂ ਕਿਨਕੇ 27 ਜੂਨ ਤੋਂ ਕਿਸੇ ਵੀ ਕਲਾਸ ਦੇ ਇਮਤਿਹਾਨਾਤ ਮੁਨਕਦ ਨਾ ਕਰਨ। ਉਨਾਂ ਸੁਣ ਆਖਿਆ ਗਿਆ ਕਿ ਹੁਕਮਨਾਮੇ ਦੀ ਖਿਲਾਫਵਰਜ਼ੀ ਕਰਨ ਵਾਲਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਸੀਗੀ। ਇਸ ਗੱਲ ਪਰ ਜ਼ੋਰ ਦਿੰਦੇ ਹੋਏ ਕਿ ਕਸ਼ਮੀਰੀ ਪੰਡਤਾਂ ਵਾਸਤੇ ਹੁਣ ਵੇਲਾ ਆ ਗਿਆ ਹੈ ਕਿ ਆਪਣੀ ਜੜਾਂ ਥੀ ਦੁਬਾਰਾ ਜੁੜਨ ਔਰ ਇਕ ਤਬਦੀਲ ਸ਼ੁਦਾ ਜੰਮੂ ਕਸ਼ਮੀਰ ਦੇ ਮੁਸਤਕਬਲ ਵਿਚ ਆਪਣਾ ਹਿੱਸਾ ਸੱਟਣ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਣ ਆਖਿਆ ਕਿ ਨਕਲ ਮਕਾਨੀ ਦੀ ਆਲਮੀ ਕਾਮਯਾਬੀ ਤੱਕ ਕਮਿਊਨਿਟੀ ਦਾ ਸਫ਼ਰ ਹਿੰਮਤ ਹੌਸਲਾ ਅਫਜ਼ਾਈ ਔਰ ਖਬਰਾਂ ਦੀ ਹੌਸਲਾ ਅਫਜ਼ਾਈ ਦੀ ਕਾਬਲੇ ਜ਼ਿਕਰ ਮਿਸਾਲ ਦੇ ਤੌਰ ਪਰ ਖਲਾ। ਐਸ ਕੇ ਆਈ ਸੀ ਸੀ ਵਿਚ ਗਲੋਬਲ ਕਸ਼ਮੀਰੀ ਪੰਡਤ ਕੰਕਲੇਵ ਦੀ ਖਿਤਾਬ ਕਰਦੇ ਹੋਏ ਲੈਫਟੀਨੈਂਟ ਗਵਰਨਰ ਨੇ ਆਖਿਆ ਇਕ ਇਜਤਮਾ ਇਕ ਤਾਰੀਖੀ ਲਮਹਾ ਔਰ ਕਸ਼ਮੀਰੀ ਪੰਡਤ ਬਰਾਦਰੀ ਦੀ ਕਾਮਯਾਬੀਆਂ ਔਰ ਆਪਣੇ ਵਤਨ ਦੇ ਨਾਲ ਦੀ ਪਾਏਦਾਰ ਬੰਧਨ ਦੋਵਾਂ ਦੀ ਅਕਾਸੀ ਕਰਦਾ। ਉਨਾਂ ਸੁਣ ਆਖਿਆ ਕਿ ਮੈਂ ਆਪਣੇ ਸਾਹਮਣੇ ਇਸ ਮਿੱਟੀ ਦੇ ਬੱਚੇ ਔਰ ਬੱਚਿਆਂ ਦਿਖ ਰਿਹਾ। ਅਸੀਂ ਸ੍ਰੀਨਗਰ ਵਿਚ ਇਕ ਤਾਰੀਖੀ ਲਮਹੇ ਦਾ ਮੁਸ਼ਾਹਿਦਾ ਕਰ ਰਿਹਾ। ਉਨਾਂ ਸੁਣ ਆਖਿਆ ਕਿ ਕਸ਼ਮੀਰ ਵਿਚ ਕਮਿਊਨਿਟੀ ਦੇ ਬੇਘਰ ਹੋਣੇ ਦੇ ਦਰਦ ਕੋ ਦਿਖਿਆ ਦੇ ਔਰ ਇਸ ਦੀ ਬਹਾਲੀ ਔਰ ਐਤਮਾਦ ਦੀ ਤਜਦੀਦ ਦਾ ਮੁਸ਼ਾਹਿਦਾ ਕਰ ਰਿਹਾ। ਸਾਲ 1990 ਦੀ ਦਿਹਾਈ ਵੀ ਕਸ਼ਮੀਰੀ ਪੰਡਤਾਂ ਦੀ ਨਕਲ ਮਕਾਨੀ ਦਾ ਜ਼ਿਕਰ ਕਰਦੇ ਹੋਇਆਂ ਸਿਨਹਾ ਸੁਣ ਆਖਿਆ ਕਿ ਕਮਿਊਨਿਟੀ ਸੁਣ ਬੇਪਨਾਹ ਮਸਾਇਬ ਬਰਦਾਸ਼ਤ ਕੀਤੇ ਔਰ ਰਾਤ ਦਿਹਾੜੋ ਆਪਣੇ ਵਤਨ ਤੋਂ ਦੂਰ ਰਹੇ ਮਗਰ ਉਨ੍ਹਾਂ ਸੁਣ ਮੁਸ਼ਕਿਲਾਂ ਕੋ ਆਪਣੇ ਮੁਸਤਕਬਲ ਦਾ ਤਾਇਨ ਕਰਨ ਦੀ ਇਜਾਜ਼ਤ ਦੇਣੇ ਤੇ ਇਨਕਾਰ ਕੀਤਾ। ਉਨ੍ਹਾਂ ਸੁਣ ਆਖਿਆ ਕਿ ਕਸ਼ਮੀਰੀ ਪੰਡਤ ਬਰਾਦਰੀ ਸੁਣ 1990 ਦੀ ਦਹਾਈ ਵੀ ਗਹਿਰੇ ਮਸਾਇਬ ਦਾ ਸਾਹਮਣਾ ਕੀਤਾ। ਉਨ੍ਹਾਂ ਸੁਣ ਆਖਿਆ ਕਿ ਉਹ ਵੇਲਾ ਆ ਗਿਆ ਕਿ ਹੁਣ ਉਹ ਆਪਣੀ ਜੜਾਂ ਤੇ ਦੁਬਾਰਾ ਜੁੜਨ। ਸਮੇਂ ਜਿਸ ਤਰ੍ਹਾਂ ਕਿ ਮੈਂ ਪ੍ਰੋਗਰਾਮ ਦੇ ਸ਼ੁਰੂ ਵੀ ਜ਼ਿਕਰ ਕੀਤਾ ਸਾ ਕਿ ਅੱਜ ਆਲਮੀ ਯੋਮ ਅਤੀਆ ਖੂਨ ਹੈ, 14 ਜੂਨ ਕੋ ਮਨਾਇਆ ਗੈਂਦਾ ਹੈ ਪੂਰੀ ਦੁਨੀਆਂ ਵਿਚ। ਤਾਂ ਇਸ ਬਾਰੇ ਵਿਚ ਅਸਾਂ ਦੇ ਸਟੂਡੀਓ ਵਿਚ ਗੱਲਬਾਤ ਅਸਾਂ ਸੁਣ ਰਿਕਾਰਡ ਕਰਕੇ ਰੱਖੀ ਦੀ ਹੈ, ਆਓ ਗੱਲਬਾਤ ਸੁਣਦੇ ਹਾਂ। ਗੱਲਬਾਤ ਪੇਸ਼ ਕਰ ਸਨ ਮੁਹੰਮਦ ਇਕਬਾਲ ਖੋਖਰ।
1: ਅੱਜ ਦਾ ਦਿਹਾੜਾ ਬੜਾ ਹੀ ਖਾਸ ਹੈ ਕਿਉਂਕਿ ਅੱਜ 14 ਜੂਨ ਹੈ, ਯਾਨੀ ਆਲਮੀ ਯੋਮ ਅਤੀਆ ਦਹਿੰਦਗਾਨ ਖੂਨ। ਇਹ ਇਕ ਅਜਿਹਾ ਦਿਹਾੜਾ ਹੈ ਜਿਹੜਾ ਉਨ੍ਹਾਂ ਗੁਮਨਾਮ ਹੀਰੋਜ਼ ਦੇ ਨਾਂ ਹੈ ਜਿਹੜਾ ਕਿਸੇ ਨੇ ਰਗਾਂ ਵਿਚ ਜ਼ਿੰਦਗੀ ਨੇ ਦੌੜ ਕੇ ਬਰਕਰਾਰ ਰੱਖਣ ਵਾਸਤੇ ਆਪਣੇ ਖੂਨ ਦਾ ਅਤਿਆ ਦਿੰਦਾ ਹੈ। ਦੋਸਤੋ, ਹਰ ਸਾਲ 14 ਜੂਨ ਕੀ ਪੂਰੀ ਦੁਨੀਆਂ ਵਿਚ ਇਹ ਦਿਹਾੜਾ ਮਨਾਇਆ ਗੈਂਦਾ ਹੈ। ਇਸੇ ਵਾਸਤੇ ਮਨਾਇਆ ਗੈਂਦਾ ਹੈ ਤਾਂ ਜੇ ਇਨ੍ਹਾਂ ਸਾਰਿਆਂ ਲੋਕਾਂ ਨਾਲ ਸ਼ੁਕਰੀਆ ਅਦਾ ਕੀਤਾ ਜਾ ਸਕੇ ਜਿਹੜੇ ਬਗੈਰ ਕਿਸੇ ਲਾਲਚ ਨੇ ਖੂਨ ਨਾਲ ਅਤਿਆ ਦਿੰਦੇ ਹਨ, ਤੇ ਨਾਲੇ ਉਨ੍ਹਾਂ ਲੋਕਾਂ ਵਿਚ ਸ਼ਊਰ ਪੈਦਾ ਕੀਤਾ ਜਾ ਸਕੇ ਜਿਹੜੇ ਅਜਾ ਵੀ ਖੂਨ ਦਾ ਅਤਿਆ ਦੇਣ ਤੋਂ ਡਰਦੇ ਹਨ। ਤੁਸੀਂ ਕੀ ਪਤਾ ਹੋ ਸੀ ਕਿ ਇਹ ਦਿਹਾੜਾ 14 ਜੂਨ ਕੋ ਕਿਉਂ ਮਨਾਇਆ ਜਾਂਦਾ ਹੈ? ਕਿਉਂ ਜੇ ਇਸ ਦਿਹਾੜੇ ਨੋਬਲ ਇਨਾਮ ਯਾਫਤਾ ਸਾਇੰਸਦਾਨ ਕਾਰਲ ਲੈਂਡਸਟੈਨਰ ਦੀ ਸਾਲਗਿਰਾ ਹੁੰਦੀ ਹੈ, ਜਿਨਸੁਨ ਇਨਸਾਨੀ ਖੂਨ ਨੇ ਗਰੁੱਪਸ ਏ ਬੀ ਔਰ ਓ ਲਭੇ ਸਨ। ਉਨ੍ਹਾਂ ਨੇ ਇਸ ਲਭ ਨੇ ਤਿੱਬੀ ਦੁਨੀਆਂ ਕੀ ਬਦਲ ਕੇ ਰੱਖ ਛੋੜਿਆ। ਕਦੇ ਤੁਸੀਂ ਸੋਚਿਆ ਜਾਏ ਜਿਹੜਾ ਇਨਸਾਨ ਕਿਸੇ ਕੋਈ ਤੋਹਫਾ ਦਿੰਦਾ ਹੈ, ਕੋਈ ਘੜੀ, ਕਪੜਾ ਜਾਂ ਹੋਰ ਕੋਈ ਚੀਜ਼, ਤੇ ਉਹ ਕੁਝ ਹੀ ਅਰਸੇ ਬਾਅਦ ਪੁਰਾਣੀ ਹੋ ਜਾਂਦੀ ਹੈ। ਲੇਕਿਨ ਖੂਨ ਨਾ ਅਤਿਆ ਇਹ ਦੁਨੀਆਂ ਨਾ ਵਾਹਿਦ ਤੋਹਫਾ ਹੈ ਜਿਹੜਾ ਕਿਸੇ ਕੀ ਜ਼ਿੰਦਗੀ ਨਾ ਤੋਹਫਾ ਦੇ ਸਕਦਾ ਹੈ। ਸਾਇੰਸ ਆਖਦੀ ਹੈ ਕਿ ਅਗਰ ਤੁਸੀਂ ਨਾ ਖੂਨ ਨਾ ਸਿਰਫ ਇਕ ਯੂਨਿਟ ਜਿਹੜਾ ਤਕਰੀਬਨ 350 ਤੋਂ 450 ਮਿਲੀਲੀਟਰ ਹੁੰਦਾ ਹੈ, ਇਕ ਨਹੀਂ ਦੋ ਨਹੀਂ ਬਲਕਿ ਤ੍ਰੈ ਇਨਸਾਨਾਂ ਕੀ ਬਚਾ ਸਕਦਾ ਹੈ। ਕਿਉਂ ਜੇ ਇਸ ਇਕ ਯੂਨਿਟ ਚੋਂ ਰੈਡ ਬਲੱਡ ਸੈਲਸ, ਪਲੇਟਲੈਟਸ ਤੇ ਪਲਾਜ਼ਮਾ ਕੀ ਵੱਖਰਾ ਕਰਕੇ ਵੱਖ ਵੱਖ ਮਰੀਜ਼ਾਂ ਕੀ ਦਿੱਤਾ ਜਾ ਸਕਦਾ ਹੈ। ਥੈਲਸੀਮੀਆ ਨੇ ਮਰੀਜ਼ ਬੱਚੇ ਹੋਵਨ, ਸੜਕ ਨੇ ਹਾਦਸਿਆਂ ਨਾਲ ਸ਼ਿਕਾਰ ਲੋਕ ਹੋਵਨ, ਜਾਂ ਹਾਮਿਲਾ ਖਾਤੂਨ ਜਾਂ ਜ਼ਚਗੀ ਲਿਆ ਮਾਵਾਂ ਹੋਵਨ, ਤੁਸਾਂ ਦਾ ਖੂਨ ਇਨ੍ਹਾਂ ਵਾਸਤੇ ਜ਼ਿੰਦਗੀ ਦੀ ਨਵੀਂ ਉਮੀਦ ਬਣ ਸਕਦਾ ਹੈ। ਇੱਥੇ ਅਸਤੇ ਬਹੁਤ ਸਾਰੇ ਸੁਣਨ ਵਾਲੇ ਇਹ ਸੋਚਦੇ ਹੋ ਸਨ ਜੇ ਖੂਨ ਦਾ ਅਤਿਆ ਦੇਣ ਨਾਲ ਇਨਸਾਨ ਕਮਜ਼ੋਰ ਹੋ ਜਾ ਸੀ, ਤੇ ਚਲੋ ਅੱਜ ਅਸੀਂ ਇਸ ਗਲਤ ਫਹਿਮੀ ਕੋ ਵੀ ਦੂਰ ਕਰ ਛੋੜਨੇ ਹਾਂ। ਡਾਕਟਰ ਆਖਦੇ ਹਨ ਕਿ ਖੂਨ ਦੇਣ ਨਾਲ ਜਿਸਮ ਵਿਚ ਕੋਈ ਕਮਜ਼ੋਰੀ ਨਹੀਂ ਹੁੰਦੀ, ਅਸਤ ਜਿਸਮ ਚੰਦ ਹੀ ਦਿਹਾੜਿਆਂ ਵਿਚ ਇਸ ਪਾਣੀ ਯਾਨੀ ਸਿਆਲ ਕੀ ਪੂਰਾ ਕਰ ਕਹਿੰਦਾ ਹੈ ਤੇ ਚੰਦ ਹੀ ਹਫ਼ਤਿਆਂ ਵਿਚ ਨਵੇਂ ਸੁਰਖ ਖਲੇ ਬਣ ਜਾਂਦੇ ਹਨ, ਬਲਕਿ ਖੂਨ ਦੇਣ ਵਾਲਿਆਂ ਕੀ ਹੀ ਫਾਇਦਾ ਹੁੰਦਾ ਹੈ। ਇਸ ਨਾਲ ਤੁਸਾਂ ਦੀ ਦਿਲ ਦੀ ਸਿਹਤ ਚੰਗੀ ਹੁੰਦੀ ਹੈ, ਆਇਰਨ ਦੀ ਮਿਕਦਾਰ ਬਰਕਰਾਰ ਰਹਿੰਦੀ ਹੈ ਤੇ ਤੁਸਾਂ ਕੀ ਇਕ ਮੁਫ਼ਤ ਤਿੱਬੀ ਮੁਆਇਨਾ ਯਾਨੀ ਮੈਡੀਕਲ ਚੈੱਕਅਪ ਵੀ ਲੱਭ ਜਾਂਦਾ ਹੈ। ਤੇ ਸਭ ਤੋਂ ਬੜੀ ਗੱਲ ਜਿਹੜਾ ਦਿਲੀ ਸਕੂਨ ਤੇ ਖੁਸ਼ੀ ਲੱਭਦੀ ਹੈ ਕਿ ਅੱਜ ਮੇਰੀ ਵਜ੍ਹਾ ਨਾਲ ਤੋਂ ਕਿਸੇ ਨੇ ਘਰ ਨਾਲ ਚਿਰਾਗ ਬਲਦਾ ਰਿਹਾ, ਇਸ ਨਾਲ ਤੇ ਕੋਈ ਨਿਮਰ ਬਦਲੀ ਨਹੀਂ, ਤੇ ਫਿਰ ਦੇਰ ਕਿਸ ਗੱਲ ਨਹੀਂ। ਜੇ ਤੁਸੀਂ ਉਮਰ 18 ਤੋਂ 60 ਸਾਲ ਹੈ, ਤੁਸਾਂ ਦਾ ਵਜ਼ਨ ਕਮ ਸੇ ਕਮ 50 ਕਿਲੋ ਹੈ ते तुसी तंदुरुस्त हो, यानी तुसी की कोई बड़ी

0: ਮਾਰੀ ਨਹੀਂ ਹੈ ਤੇ ਤੁਸੀਂ ਇੱਕ ਸੁਪਰ ਹੀਰੋ ਬਣਨ ਵਾਸਤੇ ਬਿਲਕੁਲ ਤਿਆਰ ਹੋ। ਖੂਨ ਦੇਣ ਦਾ ਪੂਰਾ ਕੰਮ ਸਿਰਫ 10 ਤੋਂ 15 ਮਿੰਟ ਦਾ ਹੁੰਦਾ ਹੈ। ਸੋਚੋ ਤੁਸੀਂ ਮਸਰੂਫ ਤਿਆੜੇ ਵਿੱਚ ਇਹ 15 ਮਿੰਟ ਕਿਸੇ ਇਨਸਾਨ ਕੀ ਜ਼ਿੰਦਗੀ ਨੇ ਕਈ ਸਾਲ ਦੇ ਸਕਦਾ ਹੈ। ਚਲਦੇ ਚਲਦਿਆਂ ਬਸ ਇਤਨਾ ਆਖਸਾਂ ਕਿ ਖੂਨ ਨਾ ਕੋਈ ਮੁਤਬਾਦਲ ਨਹੀਂ, ਇਹ ਫੈਕਟਰੀਜ਼ ਵਿੱਚ ਨਹੀਂ ਬਣਦਾ, ਇਹ ਸਿਰਫ ਇੱਕ ਇਨਸਾਨ ਹੀ ਦੂਸਰੇ ਇਨਸਾਨ ਕੀ ਦੇ ਸਕਦਾ ਹੈ। ਜੇ ਅੱਲਾ ਨੇ ਤੁਸੀਂ ਕੀ ਸਿਹਤ ਦਿੱਤੀ ਹੈ ਤਾਂ ਇਸ ਨਾਲ ਸ਼ੁਕਰ ਅਦਾ ਕਰੋ ਤੇ ਖੂਨ ਦਾ ਅਤਿਆ ਕਰਨ ਨਾ ਅਜ਼ਮ ਕਰੋ। ਅੱਜ ਹੀ ਆਪਣੇ ਨੇੜੇ ਨੇ ਬਲੱਡ ਬੈਂਕ ਜਾਂ ਕਿਸੇ ਮੰਨੇ ਪੜਮੰਨੇ ਦੇ ਇਦਾਰੇ ਵਿੱਚ ਜਾਓ ਤੇ ਖੂਨ ਨਾ ਅਤਿਆ ਦਿਓ, ਕਿਉਂ ਜੇ ਖੂਨ ਦੇਸੋ ਤੇ ਜ਼ਿੰਦਗੀਆਂ ਵਡਾਸੋ।
1: ਆਲਮੀ ਯੋਮੇ ਅਤਿਆਏ ਖੂਨ, ਇਸ ਬਾਰੇ ਵੀ ਤੁਸੀਂ ਗੱਲਬਾਤ ਸੁਣੀ। ਗੱਲਬਾਤ ਪੇਸ਼ ਕਰ ਰਿਹਾ ਸੀ ਮੁਹੰਮਦ ਇਕਬਾਲ ਖੋਖਰ। ਔਰ ਇੱਕ ਵਾਰੀ ਫਿਰ ਅਖਤ ਜੁਲਾਂ ਕੇ ਖੂਨ ਅਤਿਆ ਕਰੋ, ਉਮੀਦਾਂ ਵੰਡੋ ਔਰ ਜ਼ਿੰਦਗੀਆਂ ਬਚਾਓ, ਇਸ ਪੈਗਾਮ ਕੋ ਆਮ ਕਰੋ। ਔਰ ਇਹ ਅਹਿਦ ਕਰਾਂ ਕਿ ਜਿਹੜਾ ਵੀ ਇਨਸਾਨ ਤਿੱਬੀ ਤੌਰ ਪਰ ਅਹਿਲ ਹੈ ਉਹ ਬਾਕਾਇਦਗੀ ਨਾਲ ਰਜ਼ਾਕਾਰਾਨਾ ਤੌਰ ਪਰ ਖੂਨ ਦਾ ਅਤਿਆ ਕਰਨ, ਉਹ ਦੁਨੀਆਂ ਕੋ ਵੀ ਇਸ ਅਜ਼ੀਮ ਇਨਸਾਨੀ ਖਿਦਮਤ ਵਾਸਤੇ ਤਰਗੀਬ ਦੇਵਨ। ਲੈਫਟੀਨੈਂਟ ਜਨਰਲ ਧੀਰਜ ਸੇਠ ਨੇ ਆਰਮੀ ਚੀਫ ਮੁਕਰਰ, 3 ਜੂਨ ਕੋ ਅਹੁਦਾ ਸੰਭਾਲ ਸਕੇ। ਸ੍ਰੀਨਗਰ ਏਅਰਪੋਰਟ ਰਨਵੇ ਦੀ ਮੁਰੰਮਤ ਜ਼ਰੂਰੀ, AAI। ਏਅਰਪੋਰਟ ਅਥਾਰਟੀ ਆਫ ਇੰਡੀਆ ਸੁਣ ਹਫ਼ਤੇ ਦੇ ਰੋਜ਼ ਆਖਿਆ ਕਿ ਸ੍ਰੀਨਗਰ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇ ਦੀ ਮੁਰੰਮਤ ਜ਼ਰੂਰੀ ਹੈ, ਕਿਉਂਕਿ ਆਖਰੀ ਵਾਰ ਇਸ ਦੀ ਮੁਰੰਮਤ 15 ਸਾਲ ਪਹਿਲਾਂ ਕੀਤੀ ਗਈ ਸੀ। ਉਨ੍ਹਾਂ ਸੁਣਾਖਿਆ ਕਿ ਆਰ ਰਨਵੇ ਕੋ ਮੁਰੰਮਤ ਜ਼ਰੂਰੀ ਹੁੰਦੀ ਹੈ, ਸ੍ਰੀਨਗਰ ਏਅਰਪੋਰਟ ਪਰ ਆਖਰੀ ਮੁਰੰਮਤ 15 ਸਾਲ ਪਹਿਲਾਂ ਹੋਈ ਸੀ। ਆਮ ਤੌਰ ਪਰ ਰਨਵੇ ਦੀ ਮੁਰੰਮਤ 8-10 ਸਾਲ ਦੇ ਬਾਅਦ ਜ਼ਰੂਰੀ ਹੁੰਦੀ ਹੈ। ਸਮੇਂ ਇਸਦੇ ਪ੍ਰੋਗਰਾਮ ਦੇ ਬਾਰੇ ਵੀ ਰਾਏ ਤੇ ਮਸ਼ਵਰੇ ਨਾਲ ਅਸਾਂ ਕੋ ਆਗਾਹ ਕਰਦੇ ਕਰੋ। ਤੁਸੀਂ ਅਸਾਂ ਕੋ ਖਤ ਲਿਖ ਸਕਦੇ ਹੋ, ਅਸਦਾ ਪਤਾ ਇੰਚਾਰਜ ਪਾੜੀ ਪ੍ਰੋਗਰਾਮ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਕੇਂਦਰ ਸ੍ਰੀਨਗਰ, ਪਿੰਨ ਕੋਡ ਹੈ 1900001। ਸਮੇਂ ਅਗਲੇ ਪ੍ਰੋਗਰਾਮ ਵਿਚ ਤੁਸਾਂ ਦੀ ਨਜ਼ਰ ਇਹ ਗੀਤ ਕਰਦੇ ਹਾਂ। ਆਵਾਜ਼ ਹੈ ਉਬਦਰ ਰਸ਼ੀਦ ਕੁਰੇਸ਼ੀ ਦੀ ਤੇ ਕਲਾਮ ਹੈ ਨੂਰ ਅਹਿਮਦ ਕੁਰੇਸ਼ੀ ਹੋਰਾਂ ਦਾ। ਆਓ ਸੁਣਦੇ ਹਾਂ।

ਤੁਹਾਡੀ ਆਪਣੀ ਦੋਸਤ ਸੁਰਜੀਤ ਤੁਹਾਡਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸਾਥੀਓ, ਪ੍ਰੋਗਰਾਮ ਦੀ ਸ਼ੁਰੂਆਤ ਜਿਵੇਂ ਕਿ ਇੱਕ ਗੀਤ ਨਾਲ ਹੁੰਦੀ ਹੈ, ਤੇ ਆਓ ਸੁਣ ਲੈਂਦੇ ਹਾਂ ਇਹ ਪਿਆਰਾ ਜਿਹਾ ਗੀਤ।

0: ਸਾਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਇਨਸਾਨ ਲਈ ਹੁਨਰ, ਉਹਦੀ ਕਲਾ ਉਹਨੂੰ ਉਹਦੀ ਪਹਿਚਾਣ ਬਣਾ ਦਿੰਦੀ ਹੈ। ਉਹ ਆਪਣੀ ਕਲਾ ਦੇ ਰਾਹੀਂ ਜਾਣਿਆ ਜਾਂਦਾ ਹੈ, ਪਹਿਚਾਣਿਆ ਜਾਂਦਾ ਹੈ। ਇਵੇਂ ਹੀ ਸਾਡਾ ਜਿਹੜਾ ਅੱਜ ਦੀ ਸਾਡੀ ਜੋ ਮਹਿਮਾਨ ਨੇ, ਉਹ ਨੇ ਅੰਮ੍ਰਿਤਾ ਸਿੰਘ। ਅੰਮ੍ਰਿਤਾ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਵਿੱਚ।
1: ਸਤਿ ਸ਼੍ਰੀ ਅਕਾਲ ਸੁਰਜੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਮੈਨੂੰ ਆਪਣੇ ਸਟੂਡੀਓ ਵਿੱਚ ਆਪਸੇ ਬੁਲਾਉਣ ਲਈ।
0: ਜੀ,
1: ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਅੱਜ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ।
0: ਅਮਿਤ, ਅਸੀਂ ਨਾ ਬੜੇ ਹੈਰਾਨ ਹੁੰਦੇ ਹਾਂ ਕਿ ਤੁਹਾਡੀ ਪਰਵਰਿਸ਼ ਇੱਥੇ ਹੋਈ, ਤੁਸੀਂ ਐਜੂਕੇਸ਼ਨ ਇੱਥੋਂ ਲਈ ਹੈ, ਫਿਰ ਤੁਸੀਂ ਹਰ ਸਟੇਟ ਵਿੱਚ ਘੁੰਮਦੇ ਰਹਿੰਦੇ ਹੋ, ਔਰ ਤੁਸੀਂ ਐਸੀ ਆਪਣੀ ਕਲਾ ਦੀ, ਮਤਲਬ ਕਹਿੰਦੇ ਨਾ ਕਿ ਇੱਕ ਦੇਖ ਦੇਖ ਕੇ ਅਸੀਂ ਤੁਹਾਡੀ ਕਲਾ ਨਾਲ ਬੜੇ ਪਰੇਸ਼ਾਨ ਹੋ ਜਾਂਦੇ ਹਾਂ ਕਿ ਤੁਹਾਡੀ ਇੰਨੀ ਹੌਬੀ ਕਿੱਥੋਂ ਤੁਹਾਡੇ ਕੋਲ ਆ ਗਈ, ਇੰਨੀ ਕਲਾ ਤੁਹਾਡੇ ਕੋਲ ਕਿੱਥੋਂ ਆ ਗਈ ਕਿ ਤੁਸੀਂ ਅੱਜ ਇੰਨਾ ਸਮੇਟਿਆ ਹੋਇਆ, ਸਭ ਕੁਝ ਬਣਾਇਆ ਹੋਇਆ। ਸਾਨੂੰ ਆਪਣੀ ਇਸ ਜਿਹੜੀ ਨਾ ਕਲਾ ਤੁਹਾਡੀ ਹੈਗੀ ਹੈ, ਇਹਦੇ ਬਾਰੇ ਦੱਸੋ। ਲਿਪਿਨਾਟ ਜਿਹੜਾ ਤੁਹਾਡਾ ਹੈਗਾ, ਲਿਪਿਨਾਟ
1: ਜੀ ਜੀ, ਸੋ ਜੋ ਮੈਂ ਜਿਹੜਾ ਮੈਂ ਕੰਮ ਕਰਦੀ ਹਾਂ, ਆਰਟ ਫਾਰਮ ਜੋ ਕਰਦੀ ਹਾਂ, ਉਹਨੂੰ ਲਿਪਨ ਕਲਾ ਕਿਹਾ ਜਾਂਦਾ ਹੈ। ਤੇ ਆਰਟ ਫਾਰਮ ਜੋ ਹੈ, ਇਹ ਗੁਜਰਾਤ ਦਾ ਇੱਕ ਜ਼ਿਲ੍ਹਾ ਹੈ ਜਿਹਨੂੰ ਕੱਛ ਕਿਹਾ ਜਾਂਦਾ ਹੈ। ਹਾਂਜੀ, ਕੱਛ ਦਾ ਟ੍ਰੈਡੀਸ਼ਨਲ ਆਰਟ ਫਾਰਮ ਹੈ। ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ, ਕਸ਼ਮੀਰ ਦੇ ਵੀ ਬਹੁਤ ਸਾਰੇ ਟ੍ਰੈਡੀਸ਼ਨਲ ਆਰਟ ਫਾਰਮਸ ਨੇ, ਇੱਥੇ ਵੁੱਡ ਕਾਰਵਿੰਗ ਕੀਤੀ ਜਾਂਦੀ ਹੈ, ਕਿਉਂਕਿ ਵਾਲਨਟ ਇੱਥੇ ਦਾ ਪ੍ਰੋਡਕਟ ਹੈ, ਇੱਥੇ ਦਾ ਬਹੁਤ ਮਸ਼ਹੂਰ ਹੈ। ਪੇਪਰ ਮਾਸ਼ੀ ਇੱਥੇ ਦਾ ਕੰਮ ਹੈ, ਨੀਡਲ ਵਰਕ ਇੱਥੇ ਦਾ ਕੰਮ ਹੈ। ਕਸ਼ਮੀਰ ਨੂੰ ਤਾਂ ਮੈਂ ਕਹਿੰਦੀ ਹਾਂ ਇਟਸ ਅ ਟ੍ਰੈਜਰ ਟ੍ਰੋਵ ਆਫ ਆਰਟ ਐਂਡ ਯੂ ਨੋ ਕਲਚਰ। ਸੋ ਜਦੋਂ ਮੈਂ ਗੁਜਰਾਤ ਗਈ, ਔਰ ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਾਂਗੀ ਕਿ ਮੇਰੀ ਪਰਵਰਿਸ਼, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਸ਼ਮੀਰ ਦੀ ਹੈ, ਸ਼੍ਰੀਨਗਰ ਦੀ ਹੈ, ਮੈਂ ਪਲੀ ਬੜੀ ਜ਼ਰੂਰ ਇੱਥੇ ਹਾਂ, ਬਟ ਮੇਰੀ ਮੈਰਿਜ ਜਦੋਂ ਇੱਕ ਡਿਫੈਂਸ ਪਰਸਨਲ ਦੇ ਨਾਲ ਹੋਈ, ਜਿਸਦੇ ਕਰਕੇ ਮੈਨੂੰ ਇਹ ਐਕਸਪੋਜ਼ਰ ਮਿਲਿਆ। ਅਤੇ ਸਾਡੀ ਪਹਿਲੀ ਪੋਸਟਿੰਗ ਜਦੋਂ ਸੀਗੀ, ਅਸੀਂ ਮੈਂ ਉਸ ਟਾਈਮ ਗੁਜਰਾਤ ਵਿੱਚ ਲੈਂਡ ਕੀਤਾ, ਅਤੇ ਗੁਜਰਾਤ ਦੇ ਭੁਜ ਜ਼ਿਲ੍ਹੇ ਵਿੱਚ ਮੈਂ ਸੀਗੀ ਉਸ ਟਾਈਮ। ਅਤੇ ਭੁਜ ਵਿੱਚ ਮੈਂ ਆਰਟ ਫਾਰਮ ਮੈਂ ਫਸਟ ਟਾਈਮ ਦੇਖਿਆ, ਅਤੇ ਮੇਰੀਆਂ ਅੱਖਾਂ ਇੱਕਦਮ ਚੌਂਕ ਗਈਆਂ ਐਸਾ ਆਰਟ ਫਾਰਮ ਦੇਖ ਕੇ, ਜਿਹਦੇ ਵਿੱਚ ਇੰਨੀ ਸਿੰਪਲੀਸਿਟੀ ਸੀ। ਸਿੰਪਲੀਸਿਟੀ ਇਸ ਕਰਕੇ ਕਿਉਂਕਿ ਜਿੰਨਾ ਵੀ ਕੰਮ ਹੈਗਾ ਸਭ ਮਿੱਟੀ ਨਾਲ ਕੀਤਾ ਜਾਂਦਾ।
0: ਹਾਂਜੀ, ਮਿੱਟੀ ਦੀ ਕੰਮ ਦੀ ਉੱਤੇ ਪਹਿਚਾਣ ਹੈਗੀ।
1: ਹਾਂਜੀ, ਮਿੱਟੀ ਦੇ ਕੰਮ ਦੀ ਪਹਿਚਾਣ ਹੈ, ਇਸ ਕਰਕੇ ਇਸਨੂੰ ਲਿਪਨ ਕਲਾ ਕਿਹਾ ਜਾਂਦਾ। ਲਿਪਨ ਦਾ ਮਤਲਬ, ਇਸ ਵਰਡ ਨੂੰ ਅਗਰ ਅਸੀਂ ਦੋ ਹਿੱਸਿਆਂ ਵਿੱਚ ਵੰਡ ਦਈਏ, ਤੇ ਇਹਦਾ ਮਤਲਬ ਹੈ ਲਿਪਨ ਤੇ ਕਲਾ। ਲਿਪਨ ਮੀਨਸ ਲੇਪ, ਜਿਹਨੂੰ ਅਸੀਂ ਮਿੱਟੀ ਦਾ ਲੇਪ ਕਹਿੰਦੇ ਹਾਂ, ਤੇ ਕਲਾ ਮੀਨਸ ਆਰਟ, ਸੋ ਦੈਟ ਮੀਨਸ ਲਿਪਨ ਆਰਟ। ਤੇ ਇਹ ਕੱਛ ਜ਼ਿਲ੍ਹੇ ਦਾ ਬਹੁਤ ਹੀ ਮਸ਼ਹੂਰ ਆਰਟ ਫਾਰਮ ਹੈ, ਔਰ ਅੱਜ ਦੀ ਡੇਟ ਵਿੱਚ ਅੰਤਰਰਾਸ਼ਟਰੀ ਉਸ ਦੇ ਲੈਵਲ 'ਤੇ ਵੀ ਬਹੁਤ ਸਾਰੇ ਲੋਕ ਇਸਨੂੰ ਖਰੀਦਦੇ ਨੇ, ਇਸ ਦੇ ਬਾਰੇ ਵਿੱਚ ਜਾਣਦੇ ਨੇ। ਅਤੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਮੈਂ ਇਹ ਕੰਮ 2004 ਵਿੱਚ ਸਿੱਖਣਾ ਸ਼ੁਰੂ ਕੀਤਾ ਸੀ।
0: ਅੱਛਾ, 2004 ਤੋਂ ਸ਼ੁਰੂ ਹੋਇਆ?
1: ਹਾਂਜੀ, 2004 ਤੋਂ ਮੈਂ ਇਹ ਕੰਮ ਸਿੱਖਿਆ ਸੀ, ਔਰ ਉਸ ਤੋਂ ਬਾਅਦ ਹੁਣੇ ਤੱਕ ਮੈਂ ਇਹ ਕੰਮ ਕਰਦੀ ਆ ਰਹੀ ਹਾਂ, ਔਰ ਆਪਣੀ ਮਹਾਰਤ ਇਸ ਵਿੱਚ ਹਾਸਲ ਕੀਤੀ ਹੋਈ ਹੈ।
0: ਜੀ ਬਹੁਤ, ਅਸੀਂ ਤਾਂ ਦੇਖ ਦੇਖ ਕੇ ਪਰੇਸ਼ਾਨ ਹਾਂ ਕਿ ਦੇਖੋ ਬਈ, ਇੱਕ ਕੁੜੀ ਨੇ ਆਪਣੇ ਆਪ ਨੂੰ ਕਿੱਥੇ ਕਿੱਥੇ ਸੰਭਾਲਿਆ ਹੋਇਆ। ਅੱਛਾ, ਸਾਨੂੰ ਇਹ ਦੱਸੋ ਕਿ ਇਸ ਕੰਮ ਵਿੱਚ ਤੁਹਾਨੂੰ ਘਰ ਵਾਲਿਆਂ ਦਾ ਕਿੰਨਾ ਸਪੋਰਟ ਮਿਲਿਆ?
1: ਸੁਰਜੀਤ ਜੀ, ਕਾਰ ਵਾਲਿਆਂ ਦਾ ਸਪੋਰਟ ਤੇ ਨੋ ਡਾਊਟ, ਤੁਸੀਂ ਕੁਛ ਵੀ ਕਰਦੇ ਹੋ ਤੇ ਤੁਹਾਨੂੰ ਹਰ ਕਿਸੇ ਇਨਸਾਨ ਦਾ ਸਪੋਰਟ ਤੁਸੀਂ ਚਾਹੀਦਾ ਹੁੰਦਾ।
0: ਸਪੈਸ਼ਲੀ ਮੈਂ ਇੱਥੇ ਤੁਹਾਨੂੰ ਰੋਕਣਾ ਚਾਹੂੰ, ਕਿਉਂਕਿ ਕਈ ਵਾਰੀ ਹੁੰਦੇ ਨੇ ਹਸਬੈਂਡਸ ਕਹਿੰਦੇ ਨੇ ਨਹੀਂ ਰਹਿਣ ਦਿਓ ਤੁਸੀਂ ਆਪਣਾ, ਇਹ ਦਬਾਉਂਦੇ ਨੇ, ਕੋਸ਼ਿਸ਼ ਕਰਦੇ ਨੇ ਕਿ ਭਾਈ ਨਹੀਂ ਛੱਡ ਦੇਵੇ, ਲੇਕਿਨ ਉਹੀਓ ਮੈਂ ਪੁੱਛਣਾ ਚਾਹ ਰਹੀ ਹਾਂ ਕਿ ਤੁਹਾਨੂੰ ਉਹਨਾਂ ਦਾ ਸਪੋਰਟ ਮਿਲਿਆ ਕਿ ਨਹੀਂ ਮਿਲਿਆ?
1: ਹਾਂਜੀ ਹਾਂਜੀ, ਪੂਰਾ ਸਪੋਰਟ ਰਿਹਾ ਹੈ, ਕਿਉਂਕਿ ਪਹਿਲੇ ਜਦੋਂ ਮੈਂ ਆਪਣੀ ਇੰਟਰਸਟ ਜ਼ਾਹਿਰ ਕੀਤਾ ਇਸ ਚੀਜ਼ ਵਿੱਚ, ਮੈਂ ਤਾਂ ਇਸ ਨੂੰ ਐਜ਼ ਅ ਨੋਰਮਲ, ਕਿਉਂਕਿ ਮੈਂ ਉੱਥੇ ਰਹਿ ਰਹੀ ਸੀ, ਕੋਈ ਕੰਮ ਨਹੀਂ ਸੀ ਕਰਨ ਨੂੰ, ਤੇ ਮੈਂ ਫਸਟ ਟਾਈਮ

0: ਦੇਖਿਆ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਹ ਸਿੱਖਣਾ ਚਾਹੁੰਦੀ ਹਾਂ ਕੰਮ, ਤੇ ਮੈਂ ਜਦੋਂ ਇਹ ਕੰਮ ਸਿੱਖਿਆ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਆਪਣੇ ਘਰ ਵਾਸਤੇ ਚੀਜ਼ਾਂ ਬਣਾਈਆਂ, ਫਿਰ ਮੈਂ ਹੌਲੀ ਹੌਲੀ ਬਣਾਉਂਦੀ ਗਈ ਕਿਉਂਕਿ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਉਹ ਕਹਿੰਦੇ ਨੇ ਨਾ, ਤੇ ਜਦੋਂ ਤੱਕ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਤਾਂ ਤੁਹਾਡੇ ਹੱਥ 'ਚੋਂ ਪਰਫੈਕਸ਼ਨ ਨਹੀਂ ਆਉਂਦੀ, ਸਪੈਸ਼ਲੀ ਇੱਕ ਆਰਟਿਸਟ ਦੇ ਹੱਥ 'ਚ। ਤੇ ਜਦੋਂ ਮੈਂ ਪਹਿਲੇ ਉਹ ਬਣਾ ਕੇ ਲੋਕਾਂ ਨੂੰ ਗਿਫਟ ਕਰਨੇ ਸ਼ੁਰੂ ਕੀਤੇ, ਫਿਰ ਜਦੋਂ ਲੋਕਾਂ ਨੇ ਮੇਰੇ ਘਰ ਵੀ ਇੰਨੀ ਖੂਬਸੂਰਤ ਕਲਾ ਦੇਖੀ ਤੇ ਉਹਨਾਂ ਨੇ ਮੈਨੂੰ ਅਪਰੋਚ ਕਰਨਾ ਸ਼ੁਰੂ ਕੀਤਾ ਕਿ ਮੈਮ ਤੁਸੀਂ ਸਾਡੇ ਵਾਸਤੇ ਬਣਾਓ, ਵੀਲ ਪੇ ਯੂ ਫੋਰ ਦਿਸ। ਸੋ ਸਲਾਈਟਲੀ ਯੂ ਨੋ, ਜਦੋਂ ਤੁਹਾਨੂੰ ਕਿਸੇ ਚੀਜ਼ ਤੁਹਾਡੀ ਕਿਸੇ ਵੀ ਕਲਾ ਨੂੰ ਸਰਾਹਿਆ ਜਾਂਦਾ ਹੈ ਤੇ ਔਰ ਤੁਸੀਂ ਉਹ ਤੁਹਾਡਾ ਸੋਰਸ ਆਫ ਇਨਕਮ ਵੀ ਬਣ ਜਾਂਦਾ ਹੈ ਤੇ ਤੁਹਾਨੂੰ ਉਸ ਤੋਂ ਜ਼ਿਆਦਾ ਖੁਸ਼ੀ ਨਹੀਂ ਹੁੰਦੀ। ਤੇ ਇਸ ਮਾਮਲੇ 'ਚ ਮੈਂ ਕਹਾਂਗੀ ਮੇਰਾ ਪੂਰਾ ਸਪੋਰਟ ਰਿਹਾ ਹੈ ਮੇਰੇ ਹਸਬੈਂਡ ਦਾ ਵੀ, ਤੇ ਨਾਲ ਨਾਲ ਜਦੋਂ ਮੈਂ ਇਸ ਕੰਮ ਨੂੰ ਹੌਬੀ ਤੋਂ ਪ੍ਰੋਫੈਸ਼ਨ 'ਚ ਚੇਂਜ ਕੀਤਾ ਤੇ ਮੇਰੀ ਬੇਟੀ ਬਹੁਤ ਛੋਟੀ ਸੀ ਉਸ ਟਾਈਮ, ਕਿਉਂਕਿ ਮੈਂ 2004 'ਚ ਕੰਮ ਸਿੱਖਿਆ ਸੀ ਐਂਡ 2020 ਵਿੱਚ ਮੈਂ ਐਜ਼ ਅ ਪ੍ਰੋਫੈਸ਼ਨ ਉਸਨੂੰ ਸਟਾਰਟ ਕੀਤਾ ਸੀ ਔਨ ਅ ਫੁੱਲ ਸਕੇਲ। ਤੇ ਇਸ ਦੌਰਾਨ ਜੋ ਵਿਚਕਾਰ ਦਾ ਪੂਰਾ ਟਾਈਮ ਪੀਰੀਅਡ ਸੀ ਮੈਂ ਇਸ 'ਤੇ ਪ੍ਰੈਕਟਿਸ ਕਰਦੀ ਰਹੀ ਔਰ ਮੈਂ ਇੱਕ ਐਜੂਕੇਸ਼ਨਿਸਟ ਵੀ ਰਹੀ ਹੋਈ ਹਾਂ, ਮੈਂ ਸਕੂਲ 'ਚ ਜੋਬ ਕੀਤੀ ਹੋਈ ਹੈ, ਬੱਚਿਆਂ ਨੂੰ ਪੜ੍ਹਾਉਂਦੀ ਸੀਗੀ। ਤੇ ਇੱਕ ਸਵਿਚ ਫਰੋਮ ਵਨ ਪ੍ਰੋਫੈਸ਼ਨ ਟੂ ਅਨਦਰ ਪ੍ਰੋਫੈਸ਼ਨ ਮੈਂ ਬੋਲਾਂਗੀ ਮੁਸ਼ਕਿਲ ਨਹੀਂ ਸੀ ਮੇਰੇ ਵਾਸਤੇ, ਕਿਉਂਕਿ ਮੇਰੀ ਬੇਟੀ ਜਦੋਂ ਪੈਦਾ ਹੋਈ ਤੇ ਮੈਨੂੰ ਉਸ ਟਾਈਮ ਲੱਗਿਆ ਕਿ ਹੁਣ ਮੈਂ ਕੁਛ ਕਰਨਾ ਚਾਹੁੰਦੀ ਹਾਂ ਬਿਕੋਜ਼ ਆਈ ਕੈਨੋਟ ਸਿਟ ਐਟ ਹੋਮ, ਘਰ ਬੈਠ ਕੇ ਮੈਂ ਆਪਣਾ ਟਾਈਮ ਵੇਸਟ ਨਹੀਂ ਕਰ ਸਕਦੀ। ਤੇ ਇੱਕ ਐਸਾ ਸਕਿੱਲ ਸੀ ਜੋ ਜੀਵਨ ਵਿੱਚ ਮੈਂ ਸਿੱਖਿਆ ਹੋਇਆ ਸੀ, ਔਰ ਸਕਿੱਲ ਇੱਕ ਐਸੀ ਚੀਜ਼ ਹੈ, ਤੁਸੀਂ ਮੇਰੀ ਗੱਲ ਮੰਨੋ ਸੁਰਜੀਤ ਜੀ, ਕਿ ਜੋ ਕੋਈ ਵੀ ਕਦੇ ਵੀ ਤੁਹਾਡੇ ਕੋਲੋਂ ਖਿੱਚ ਨਹੀਂ ਸਕਦਾ। ਤੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਤੁਸੀਂ ਅਗਰ ਕੋਈ ਕੰਮ ਸਿੱਖਦੇ ਹੋ, ਭਾਵੇਂ ਉਹ ਤੁਹਾਡੀ ਪੜ੍ਹਾਈ ਦਾ ਕੰਮ ਹੋਏ ਜਾਂ ਕੁਛ ਵੀ ਕਰਦੇ ਹੋ, ਲੇਕਿਨ ਇੱਕ ਹੈਂਡ ਸਕਿੱਲ ਇੱਕ ਐਸੀ ਚੀਜ਼ ਹੈ ਜੋ ਤੁਹਾਨੂੰ ਕਿੱਥੇ ਤੋਂ ਕਿੱਥੇ ਲੈ ਕੇ ਜਾ ਸਕਦੀ ਹੈ। ਔਰ ਇਸ ਕੰਮ ਨੇ ਵਾਕਈ ਮੈਨੂੰ ਬਹੁਤ ਐਕਸਪੋਜ਼ਰ ਦਿੱਤਾ ਹੈ ਐਂਡ ਸਪੈਸ਼ਲੀ ਆਈ ਵੁੱਡ ਸੇ ਕਿ ਜਿਸ ਤਰ੍ਹਾਂ ਮੈਂ ਸ਼ੇਅਰ ਕੀਤਾ ਕਿ ਮੇਰੇ ਹਸਬੈਂਡ ਜੋ ਨੇ ਉਹ ਡਿਫੈਂਸ ਪਰਸਨਲ ਨੇ, ਅਤੇ ਉਹ ਔਰਗਨਾਈਜੇਸ਼ਨ ਇੱਕ ਐਸੀ ਹੈ ਕਿ ਜਿਹਦੇ ਵਿੱਚ ਤੁਹਾਨੂੰ ਤੁਹਾਡੀ ਕਲਾ ਨੂੰ ਬਹੁਤ ਐਕਸਪੋਜ਼ ਕੀਤਾ ਜਾਂਦਾ ਹੈ, ਸਾਨੂੰ ਮੌਕਾ ਮਿਲਦਾ ਹੈ ਜਗ੍ਹਾ ਜਗ੍ਹਾ ਯੂ ਨੋ ਆਪਣਾ ਕੰਮ ਦਿਖਾਉਣ ਦਾ। ਅਸੀਂ ਅਲੱਗ ਅਲੱਗ ਸਟੇਟ 'ਚ ਜਾਂਦੇ ਹਾਂ ਅਤੇ ਅਲੱਗ ਅਲੱਗ ਲੋਕ ਸਾਡੇ ਕੰਮ ਨੂੰ ਦੇਖਦੇ ਨੇ, ਸਰਾਹੁੰਦੇ ਨੇ ਅਤੇ ਉਸਨੂੰ ਪਿਆਰ ਕਰਦੇ ਨੇ।
1: ਜੀ ਜੀ, ਉਹ ਕਰਦੇ ਹੈ। ਹੁਣ ਅਮਿਤਾ ਸਾਨੂੰ ਥੋੜ੍ਹਾ ਦੱਸੋ ਕਿ ਤੁਸੀਂ, ਅਸੀਂ ਵੇਖਿਆ ਤਾਂ ਹੈ ਤੁਹਾਡਾ ਇੰਸਟਾਗ੍ਰਾਮ ਨੂੰ, ਤੁਹਾਨੂੰ ਫੋਲੋ ਕਰਦੇ ਹਾਂ, ਫੇਸਬੁੱਕ ਤੁਹਾਡਾ ਜਿਹੜਾ ਉੱਥੇ ਵੀ ਫੋਲੋ ਕਰਦੇ ਹਾਂ, ਲੇਕਿਨ ਤੁਸੀਂ ਇੱਕ ਪਿਕਚਰ ਨੂੰ ਡਰਾ ਕਰਦੇ ਹੋ ਫਿਰ ਉਹਨੂੰ ਕਿਸ ਨਾਲ ਫਿਲ ਕਰਦੇ ਹੋ, ਕਿਸ ਨਾਲ ਭਰ ਕੇ ਕੀ ਕਰਦੇ ਹੋ, ਕੀ ਮਟੀਰੀਅਲ ਲਗਾਉਂਦੇ ਹੋ?
0: ਹਾਂਜੀ, ਅਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਲਿਪਨ ਕਲਾ ਆਰਟ ਦਾ ਫੋਰਮ ਹੈ, ਲਿਪਨ ਕਲਾ, ਲਿਪਨ ਮਤਲਬ ਲੇਪ
1: ਜੀ,
0: ਅਤੇ ਕਲਾ ਮਤਲਬ ਆਰਟ, ਅਤੇ ਮਿੱਟੀ ਦਾ ਲੇਪ ਹੁੰਦਾ ਇਹਦੇ ਵਿੱਚ। ਅਤੇ ਜਨਰਲੀ ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਕੱਛ ਦਾ ਆਰਟ ਫੋਰਮ ਹੈ, ਅਤੇ ਕੱਛ ਵਿੱਚ ਇੱਕ ਕਮਿਊਨਿਟੀ ਸੀਗੀ ਜਿਸਨੂੰ ਰਾਬੜੀ ਕਮਿਊਨਿਟੀ ਕਿਹਾ ਜਾਂਦਾ ਹੈ, ਅਤੇ ਉਸ ਕਮਿਊਨਿਟੀ ਦੀਆਂ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਨੇ ਆਪਣੇ ਘਰ ਦੇ ਅੰਦਰ ਇਹ ਕੰਮ ਕਰਨਾ ਸ਼ੁਰੂ ਕੀਤਾ, ਕਿਉਂਕਿ ਪੁਰਾਣੇ ਜ਼ਮਾਨੇ 'ਚ ਲੋਕ ਘਰਾਂ ਨੂੰ ਸਜਾਉਣ ਵਾਸਤੇ ਹੱਥੀ ਚੀਜ਼ਾਂ ਬਹੁਤ ਬਣਾਉਂਦੇ ਹੁੰਦੇ ਸੀ। ਅੱਜ ਵੀ ਮੈਨੂੰ ਲੱਗਦਾ ਹੈ ਕਿ ਜੋ ਹੈਂਡਮੇਡ ਚੀਜ਼ਾਂ ਨੇ ਬਹੁਤ ਜ਼ਿਆਦਾ ਟ੍ਰੈਂਡ 'ਚ ਫਿਰ ਵਾਪਸ ਆ ਰਹੀਆਂ ਨੇ, ਲੋਕ ਉਸਨੂੰ ਬਹੁਤ ਪਸੰਦ ਕਰਦੇ ਨੇ, ਮਸ਼ੀਨੀ ਚੀਜ਼ ਤੋਂ ਜ਼ਿਆਦਾ ਹੱਥ ਦੀ ਚੀਜ਼ ਨੂੰ ਪਸੰਦ ਕੀਤਾ ਜਾਂਦਾ ਹੈ। ਤੇ ਜੋ ਰਾਬੜੀ ਕਮਿਊਨਿਟੀ ਸੀਗੀ ਉਹਨਾਂ ਦੇ ਘਰ ਜਿਹੜੇ ਸੀਗੇ ਉਹ ਮਿੱਟੀ ਦੇ ਬਣੇ ਹੁੰਦੇ ਸੀ। ਹਾਂਜੀ, ਤੇ ਭੁਜ ਦੀ ਮਿੱਟੀ ਬੜੀ ਮਸ਼ਹੂਰ ਹੈ ਕਿਉਂਕਿ ਚਿਕਨੀ ਮਿੱਟੀ ਹੈ, ਔਰ ਮਿੱਟੀ ਨੂੰ ਅਸੀਂ ਜਾਣਦੇ ਹਾਂ ਕਿ ਮਿੱਟੀ ਦੇ ਵਿੱਚ ਮਿੱਟੀ ਦੀ ਤਾਸੀਰ ਹੈ, ਮਿੱਟੀ ਜੋ ਹੈ ਬਹੁਤ ਠੰਡੀ ਹੁੰਦੀ ਹੈ। ਤੁਸੀਂ ਅੱਜ ਵੀ ਕਿਸੇ ਵੀ ਗਰਮੀ ਵਾਲੀ ਜਗ੍ਹਾ 'ਚ ਚਲੇ ਜਾਓ ਤਾਂ ਤੁਸੀਂ ਦੇਖੋਗੇ ਕਿ ਮਿੱਟੀ ਦੇ ਮਕਾਨ ਜਿੰਨੇ ਵੀ ਹੁੰਦੇ ਨੇ ਉਹ ਬਹੁਤ ਠੰਡੇ ਹੁੰਦੇ ਨੇ ਅੰਦਰ, ਹੈ ਨਾ?
1: ਬਿਲਕੁਲ।
0: ਤੇ ਉਹਨਾਂ ਦੇ ਘਰਾਂ ਨੂੰ ਬੰਗਸ ਕਿਹਾ ਜਾਂਦਾ ਸੀ ਕਿਉਂਕਿ ਦੀਵਾਰਾਂ ਮਿੱਟੀ ਦੀਆਂ ਸੀਗੀਆਂ ਤੇ ਛੱਤ ਜਿਹੜੀ ਸੀ ਉਹ ਪੂਰੀ ਘਾਹ ਦੀ ਹੁੰਦੀ ਸੀ, ਤੇ ਉਸ ਜ਼ਮਾਨੇ ਵਿੱਚ ਰੋਸ਼ਨੀ ਤਾਂ ਬਿਲਕੁਲ ਨਹੀਂ ਹੁੰਦੀ ਸੀ, ਹੈ ਨਾ? ਘਰਾਂ ਦੇ ਵਿੱਚ ਤੇ ਲੋਕ ਦੀਪਕ ਜਲਾਇਆ ਕਰਦੇ ਸੀਗੇ ਜਾਂ ਮੋਮਬੱਤੀ ਜਾਂ ਜੋ ਵੀ ਜਲਾਉਂਦੇ ਸੀ,
1: ਰੋਸ਼ਨੀ ਕਰਦੇ ਸੀ। ਹਾਂਜੀ,
0: ਤੇ ਉਹਨਾਂ ਨੇ ਆਪਣੇ ਘਰ ਨੂੰ ਮਿੱਟੀ ਦੇ ਨਾਲ ਸਜਾਉਣਾ ਸ਼ੁਰੂ ਕੀਤਾ, ਤੇ ਮਿੱਟੀ ਦੇ ਲੇਪ ਦੇ ਨਾਲ ਉਹਨਾਂ ਨੇ ਸਭ ਤੋਂ ਪਹਿਲੇ ਜਿਓਮੈਟ੍ਰੀਕਲ ਫਿਗਰਸ ਬਣਾਏ। ਹਾਂਜੀ, ਤੇ ਇਸ ਕੰਮ ਨੂੰ ਜਦੋਂ ਅਸੀਂ ਟ੍ਰੈਡੀਸ਼ਨਲ ਜੋ ਇਹਨਾਂ ਦੇ ਡਿਜ਼ਾਈਨਸ ਹੁੰਦੇ ਨੇ ਇਸ ਕੰਮ ਦੇ, ਉਹ ਜਿਓਮੈਟ੍ਰੀਕਲ ਡਿਜ਼ਾਈਨਸ ਬਣਦੇ ਨੇ ਤੇ ਮੋਟਿਵਸ ਬਣਾਏ ਜਾਂਦੇ ਨੇ। ਤੁਸੀਂ ਕਦੇ ਵੀ ਪੁਰਾਣੀ ਕੋਈ ਕਲਾ ਦੇਖੋਗੇ ਤੇ ਤੁਹਾਨੂੰ ਉਸ 'ਚ ਹਮੇਸ਼ਾ ਮੋਟਿਵਸ ਨਜ਼ਰ ਆਉਣਗੇ। ਮੋਟਿਵਸ ਦਾ ਮਤਲਬ ਜਿਸ ਤਰ੍ਹਾਂ ਕੋਈ ਕਿਸੇ ਵੀ ਜਾਨਵਰ ਦੀ ਪਿਕਚਰ, ਮਤਲਬ ਕਿ ਬੇਸਿਕਲੀ ਉਸਦੀ ਆਊਟਲਾਈਨ, ਕੋਈ ਪਕਸ਼ੀ ਦੀ ਪਿਕਚਰ ਹੋ ਗਈ, ਕੋਈ ਵੀ ਚੀਜ਼ ਹੋ ਗਈ ਜਿਸ ਤਰ੍ਹਾਂ ਕਲਸ਼ ਹੋ ਗਿਆ, ਕੋਈ ਤੁਸੀਂ ਕੁਛ ਲਫ਼ਜ਼ ਲਿਖਣਾ ਚਾਹੁੰਦੇ ਹੋ ਤੇ ਉਸਦੀ ਆਊਟਲਾਈਨਿੰਗਸ ਹੋ ਗਈਆਂ। ਤੇ ਇਸ ਕੰਮ ਦੇ ਵਿੱਚ ਪਹਿਲੇ ਜਿਓਮੈਟ੍ਰੀਕਲ ਫਿਗਰਸ ਬਣਦੇ ਸੀ, ਜਿਓਮੈਟ੍ਰੀਕਲ ਡਿਜ਼ਾਈਨਸ ਬਣਦੇ ਸੀ ਤੇ ਨਾਲ ਮੋਟਿਵਸ ਬਣਦੇ ਸੀ। ਨਾਓ ਜਦੋਂ ਉਹਨਾਂ ਨੇ ਉਹ ਕੰਮ ਦੀਵਾਰਾਂ 'ਤੇ ਕੀਤਾ, ਉਹ ਕਰਨ ਤੋਂ ਬਾਅਦ ਗੁਜਰਾਤ ਨੂੰ ਜਿਸ ਤਰ੍ਹਾਂ ਅਸੀਂ ਜਾਂਦੇ ਹਾਂ, ਗੁਜਰਾਤ ਦੇ ਸ਼ੀਸ਼ੇ ਦਾ ਕੰਮ ਬਹੁਤ ਫੇਮਸ ਹੈਗਾ।
1: ਹਾਂਜੀ,
0: ਸ਼ੀਸ਼ਾ ਬਹੁਤ ਉੱਥੇ ਪ੍ਰਯੋਗ ਵਿੱਚ ਆਉਂਦਾ ਹੈ ਉੱਥੇ। ਤੇ ਉਹਨਾਂ ਨੇ ਜਿਓਮੈਟ੍ਰੀਕਲ ਫਿਗਰਸ ਬਣਾਏ ਦੀਵਾਰਾਂ ਤੇ ਨਾਲ ਹੀ ਨਾਲ ਉਸ ਮਿੱਟੀ ਦੇ ਅੰਦਰ ਸ਼ੀਸ਼ਿਆਂ ਨੂੰ ਲਗਾ ਦਿੱਤਾ। ਤੇ ਸ਼ੀਸ਼ੇ ਲਗਾਉਣ ਦਾ ਕੰਸੈਪਟ ਕਿਸ ਤਰ੍ਹਾਂ ਆਇਆ?

0: ਉਹ ਇੰਝ ਸੀਗਾ ਕਿ ਦੇਖੋ ਸ਼ੀਸ਼ੇ ਦੇ ਸਾਹਮਣੇ ਜਦੋਂ ਅਸੀਂ ਇੱਕ ਸ਼ੀਸ਼ੇ ਦੇ ਸਾਹਮਣੇ ਇੱਕ ਦੀਆ ਰੱਖਦੇ ਹਾਂ ਤੇ ਤੁਸੀਂ ਨੋਟਿਸ ਕਰੋਗੇ ਕਿ ਪੂਰੇ ਕਮਰੇ ਵਿੱਚ ਰੋਸ਼ਨੀ ਹੋ ਜਾਂਦੀ ਹੈ ਤੇ ਤੁਸੀਂ ਸੋਚੋ ਜਦੋਂ ਇੱਕ ਪੂਰੇ ਘਰ ਦੇ ਅੰਦਰ ਮਿੱਟੀ ਦਾ ਕੰਮ ਹੋਇਆ ਪਿਆ ਠੰਡਕ ਤੁਹਾਨੂੰ ਮਿਲ ਰਹੀ ਹੈ ਤੇ ਨਾਲ ਹੀ ਨਾਲ ਤੁਸੀਂ ਉੱਥੇ ਅੱਗੇ ਬਹੁਤ ਜ਼ਿਆਦਾ ਇੱਕ ਸ਼ੀਸ਼ਾ ਨਹੀਂ ਹਜ਼ਾਰੋਂ ਛੋਟੇ ਛੋਟੇ ਸ਼ੀਸ਼ੇ ਲਗਾ ਦਿੱਤੇ ਤੇ ਇੱਕ ਤੇ ਲਾਈਟ ਰੋਸ਼ਨੀ ਬਹੁਤ ਹੋ ਜਾਂਦੀ ਹੈ ਤੇ ਦੂਸਰਾ ਖੂਬਸੂਰਤੀ ਉਸ ਘਰ ਦੀ ਸਜਾਵਟ ਹੋ ਜਾਂਦੀ ਹੈ। ਹਾਂਜੀ,
1: ਇਹ ਫਿਰ ਤੁਸੀਂ ਚਾਹੇ ਆਪਣੇ ਡਰਾਇੰਗ ਰੂਮ ਦੀ ਸਜਾਵਟ ਬਣਾਓ ਜਾਂ ਬੈਡਰੂਮ ਦੀ ਸਜਾਵਟ, ਕੋਈ ਵੀ ਜੋ ਵੀ ਪਿਕਚਰ ਤੁਸੀਂ ਬਣਾਈ,
0: ਪੂਰੇ ਘਰ ਦੀ ਸਜਾਵਟ ਅੱਜ ਵੀ ਅਗਰ ਤੁਸੀਂ ਗੂਗਲ ਤੇ ਚੈੱਕ ਕਰੋਗੇ ਇਸ ਨੂੰ, ਵੈਸੇ ਟ੍ਰੈਡੀਸ਼ਨਲ ਜਿਹੜੀ ਇਸ ਦੀ ਲੈਂਗੁਏਜ ਹੈ ਉਸੇ ਚ ਇਸਨੂੰ ਲਿਪਨ ਕਲਾ ਕਿਹਾ ਜਾਂਦਾ ਹੈ ਤੇ ਮਾਡਰਨ ਲੈਂਗੁਏਜ ਵਿੱਚ ਅੱਜ ਕੱਲ ਲੋਕੀ ਇਸਨੂੰ ਮਾਡਰਨ ਮਿਰਰ ਆਰਟ ਵੀ ਬੋਲਦੇ ਨੇ ਕਿ ਮਡ ਮਤਲਬ ਮਿੱਟੀ, ਮਿਰਰ ਮੀਨਸ ਸ਼ੀਸ਼ੇ ਤੇ ਮਿੱਟੀ ਤੇ ਸ਼ੀਸ਼ਿਆਂ ਦਾ ਮੇਲ ਮਿਲਾ ਕੇ ਬਹੁਤ ਹੀ ਖੂਬਸੂਰਤ ਚੀਜ਼ਾਂ ਬਣਾਈਆਂ
1: ਜਾਂਦੀਆਂ। ਅਸੀਂ ਵੇਖਿਆ ਕਿ ਬਹੁਤ ਖੂਬਸੂਰਤ ਹੁੰਦਾ ਹੈ। ਅੱਛਾ, ਇਹ ਤੇ ਹੈ ਕਿ ਹੁਣ ਤੁਸੀਂ ਬਣਾਉਂਦੇ ਹੋ, ਇੰਨੀ ਮਿਹਨਤ ਕਰਦੇ ਹੋ, ਘਰ ਨੂੰ ਵੀ ਸੰਭਾਲ ਰਹੇ ਹੋ, ਬੱਚੀ ਨੂੰ ਵੀ ਆਪਣੀ ਸੰਭਾਲ ਰਹੇ ਹੋ, ਹਸਬੈਂਡ ਨੂੰ ਵੀ ਟਾਈਮ ਦੇਣਾ ਹੁੰਦਾ ਹੈ ਤੇ ਨਾਲ ਨਾਲ ਤੁਸੀਂ ਇਹ ਕੰਮ ਵੀ ਸੰਭਾਲ ਰਹੇ ਹੋ, ਲੇਕਿਨ ਹੁਣ ਇਸ ਨੂੰ ਬਣਾ ਕੇ ਕੀ ਤੁਸੀਂ ਕਿਤੇ ਸੇਲ ਵੀ ਕਰਦੇ ਹੋ?
0: ਹਾਂਜੀ, ਮੈਂ ਐਕਚੁਲੀ ਆਪਣੀ ਐਗਜ਼ੀਬਿਸ਼ਨਸ ਵੀ ਲਗਾਉਂਦੀ ਹਾਂ ਇਸ ਕੰਮ ਦੀਆਂ ਅਤੇ ਮੇਰੀ ਸ਼ੁਰੂਆਤ ਜਦੋਂ ਹੋਈ ਸੀ ਅਤੇ ਇਸੀ ਗੱਲ ਤੋਂ ਹੋਈ ਸੀ ਜਦੋਂ ਲੋਕਾਂ ਨੇ ਘਰ ਆ ਕੇ ਦੇਖਿਆ ਅਤੇ ਉਹਨਾਂ ਨੇ ਕਿਹਾ ਕਿ ਬਹੁਤ ਖੂਬਸੂਰਤ ਆਰਟ ਫਾਰਮ ਹੈ, ਕਿੱਥੋਂ ਲਿੱਤਾ ਹੈ ਤੁਸੀਂ? ਅਤੇ ਜਦ ਮੈਂ ਉਹਨਾਂ ਨਾਲ ਸ਼ੇਅਰ ਕੀਤਾ ਕਿ ਆਰਟ ਫਾਰਮ ਮੈਂ ਆਪੇ ਕਰਦੀ ਹਾਂ ਅਤੇ ਉਹਨਾਂ ਨੇ ਮੈਨੂੰ ਔਡਰ ਦੇਣੇ ਸ਼ੁਰੂ ਕਰਤੇ ਕਿ ਤੁਸੀਂ ਸਾਡੇ ਵਾਸਤੇ ਵੀ ਬਣਾਓ ਅਤੇ ਵੀ ਵਿਲ ਪੇ ਯੂ ਫੋਰ ਦੈਟ, ਹੈ ਨਾ? ਅਤੇ ਉਹ ਇੱਕ ਜਦੋਂ ਤੁਹਾਨੂੰ ਫਾਈਨੈਂਸ਼ਲੀ ਕਿੱਥੋਂ ਸੋਰਸ ਮਿਲਦਾ ਹੈ ਨਾ ਅਤੇ ਤੁਹਾਨੂੰ ਬੜੀ ਖੁਸ਼ੀ ਮਿਲਦੀ ਹੈ ਉਹ ਕੰਮ ਕਰਕੇ ਅਤੇ ਮੇਰੇ ਵਾਸਤੇ ਐਸਾ ਸੀਗਾ ਕਿ ਜਦੋਂ ਮੈਂ ਇਹ ਕੰਮ ਸਟਾਰਟ ਕੀਤਾ ਪਹਿਲੇ ਇੱਕ ਚੀਜ਼ ਵਿਕੀ, ਦੂਸਰੀ ਵਿਕੀ, ਤੀਸਰੀ ਵਿਕੀ, ਫਿਰ ਲੜੀ ਵਾਰ ਮੈਨੂੰ ਲੱਗਦਾ ਕਿ ਗਿਆ ਕਿ ਨਹੀਂ ਮੇਰੇ ਕੰਮ 'ਚ ਪਰਫੈਕਸ਼ਨ ਹੈ, ਕੋਈ ਨਾ ਕੋਈ ਐਸੀ ਚੀਜ਼ ਜ਼ਰੂਰ ਹੈ ਜੋ ਲੋਕਾਂ ਨੂੰ ਪਸੰਦ ਆ ਰਹੀ ਹੈ ਅਤੇ ਮੈਨੂੰ ਇਸ ਕੰਮ ਨੂੰ ਖਾਲੀ ਆਪਣੀ ਹੋਬੀ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ ਹੈ ਬਲਕਿ ਮੈਂ ਇਸ ਕੰਮ ਨੂੰ ਆਪਣਾ ਇੱਕ ਪ੍ਰੋਫੈਸ਼ਨ ਬਣਾ ਸਕਦੀ ਹਾਂ। ਔਰ ਮੈਂ ਕਹਿੰਦੀ ਹਾਂ ਸੁਰਜੀਤ ਜੀ ਕਿ ਮੈਨੂੰ ਉੱਪਰ ਵਾਲੇ ਦਾ ਬਹੁਤ ਬਹੁਤ ਸ਼ੁਕਰੀਆ ਹੈ, ਉਸ ਉੱਪਰ ਵਾਲੇ ਦਾ ਬਹੁਤ ਆਸ਼ੀਰਵਾਦ ਹੈ ਮੇਰੇ ਸਿਰ 'ਤੇ ਕਿ ਬਹੁਤ ਘੱਟ ਲੋਕ ਹੁੰਦੇ ਨੇ ਇਸ ਜ਼ਮਾਨੇ ਵਿੱਚ ਜੋ ਕੰਮ ਕਰਦੇ ਨੇ ਅਤੇ ਉਹਨਾਂ ਨੂੰ ਉਹ ਕੰਮ ਕਰਕੇ ਖੁਸ਼ੀ ਮਿਲਦੀ ਹੈ। ਮੇਰੇ ਇਸ ਦੇ ਵਿੱਚ ਇਹ ਐਗਜ਼ਾਮਪਲ ਹੈ ਕਿ ਜੋ ਕੰਮ ਮੈਂ ਕਰਦੀ ਹਾਂ ਉਹ ਕੰਮ ਮੇਰੇ ਵਾਸਤੇ ਮੈਨੂੰ ਖੁਸ਼ੀ ਤਾਂ ਦਿੰਦਾ ਹੀ ਹੈ ਬਟ ਮੇਰੇ ਵਾਸਤੇ ਉਹ ਇੱਕ ਮੈਡੀਟੇਸ਼ਨ ਹੈ। ਕਈ ਲੋਕਾਂ ਨੂੰ ਬੈਠ ਕੇ ਅੰਤਰ ਧਿਆਨ ਕਰਕੇ ਮੈਡੀਟੇਸ਼ਨ ਕਰਦੇ ਨੇ ਲੋਕ, ਉਹਨਾਂ ਨੂੰ ਉਸ ਵਿੱਚ ਖੁਸ਼ੀ ਮਿਲਦੀ ਹੈ। ਮੈਨੂੰ ਆਪਣਾ ਕੰਮ ਸ਼ਾਂਤੀ ਨਾਲ ਕਰਕੇ ਮੈਨੂੰ ਖੁਸ਼ੀ ਮਿਲਦੀ ਹੈ, ਮੇਰੇ ਵਾਸਤੇ ਮੇਰਾ ਕੰਮ ਹੀ ਮੇਰੀ ਮੈਡੀਟੇਸ਼ਨ ਹੈ ਅਤੇ ਮੈਂ ਇਸ ਕਰਕੇ ਹਮੇਸ਼ਾ ਕਹਿੰਦੀ ਹਾਂ ਕਿ ਮੈਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਮੈਂ ਆਪਣੀ ਹੋਬੀ ਨੂੰ ਆਪਣੇ ਪ੍ਰੋਫੈਸ਼ਨ ਵਿੱਚ ਚੇਂਜ ਕਰ ਲਿੱਤਾ।
1: ਜੀ ਜੀ ਜੀ ਹਾਂਜੀ। ਅੱਛਾ, ਮੈਰਿਜ ਦਾ ਥੋੜ੍ਹਾ ਜਿਹਾ ਤੁਹਾਡੇ ਕੋਲ ਇੱਕ ਪਰਸਨਲ ਕੁਐਸਚਨ ਮੈਂ ਜਾ ਰਹੀ ਹਾਂ, ਥੋੜ੍ਹਾ ਜਿਹਾ ਕਿਉਂਕਿ ਇਸ ਤਰ੍ਹਾਂ ਪੁੱਛਣਾ ਤਾਂ ਨਹੀਂ ਚਾਹੀਦਾ ਲੇਕਿਨ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗੀ। ਹੁਣ ਜਿਵੇਂ ਤੁਸੀਂ ਕਸ਼ਮੀਰ ਵਿੱਚ ਰਹਿੰਦੇ ਸੀ, ਤੁਸੀਂ ਜ਼ਰੂਰ ਤੁਹਾਡੇ ਪੇਰੈਂਟਸ ਨੇ ਸੋਚਿਆ ਹੋਣਾ ਕਿ ਬਈ ਅਸੀਂ ਤਾਂ ਇੱਥੇ ਵਾਲੇ ਕਿਸੇ ਬੰਦੇ ਨਾਲ ਹੀ ਨੂੰ ਜੋੜਨਾ ਹੈ, ਕੋਈ ਭੇਜਣਾ ਹੈ ਵਿਆਹ ਕਰਕੇ, ਲੇਕਿਨ ਕੀ ਤੁਹਾਡੀ ਆਪਣੀ ਚੋਇਸ ਸੀ?
0: ਮੈਰਿਜ ਦੀ ਨਹੀਂ, ਮੇਰੀ ਅਰੇਂਜ ਮੈਰਿਜ ਹੋਈ ਹੈ।
1: ਹਾਂਜੀ
0: ਹਾਂਜੀ, ਬਾਕੀ ਸੰਜੋਗਾਂ ਦੀ ਗੱਲ ਹੈ। ਹਮੇਸ਼ਾ ਮਾਪੇ ਨੂੰ ਇਹ ਜ਼ਰੂਰ ਲੱਗਦਾ ਹੈ ਕਿ ਬੇਟੀ, ਕਿਉਂਕਿ ਅਸੀਂ ਦੋ ਭੈਣਾਂ ਅਤੇ ਇੱਕ ਬ੍ਰਦਰ ਹੈਗੇ ਹਾਂ ਅਤੇ ਇੱਕ ਬੇਟੀ ਆਪਣੇ ਕੋਲ ਰਹੇ, ਲੇਕਿਨ ਸੰਜੋਗ ਸੀਗੇ ਜਿੱਥੇ ਰੱਬ ਨੇ ਸੰਜੋਗ ਜੋੜੇ ਸੀ ਉੱਥੇ ਜੁੜ ਗਏ ਅਤੇ ਬਹੁਤ ਖੁਸ਼ਕਿਸਮਤ ਮੰਨਦੀ ਹਾਂ ਆਪਣੇ ਆਪ ਨੂੰ ਕਿ ਇੱਕ ਔਰਗਨਾਈਜੇਸ਼ਨ, ਇੱਕ ਇਨਸਾਨ ਦੇ ਥਰੂ ਇੱਕ ਬੰਦੇ ਦੇ ਨਾਲ ਜਦੋਂ ਰਿਸ਼ਤਾ ਜੁੜਿਆ ਤੇ ਇੱਕ ਪੂਰੀ ਆਰਗੇਨਾਈਜੇਸ਼ਨ ਦੇ ਨਾਲ ਰਿਸ਼ਤਾ ਜੁੜਿਆ ਤੇ ਉਸ ਆਰਗੇਨਾਈਜੇਸ਼ਨ ਨੇ ਮੈਨੂੰ ਬਹੁਤ ਕੁਝ ਦਿੱਤਾ।
1: ਤੁਸੀਂ ਇਸ ਮਾਮਲੇ 'ਚ ਬਹੁਤ ਲੱਕੀ ਹੈਗੇ।
0: ਹਾਂਜੀ,
1: ਤੇ ਇੱਕ ਸਾਡੀ ਜਿਹੜੀ ਘਰ ਬੈਠੀ ਲੇਡੀਜ਼ ਨੇ ਉਹਨਾਂ ਲਈ ਕੀ ਕਹਿਣਾ ਚਾਹੋਗੇ? ਕਿਉਂਕਿ ਕਹਿੰਦੇ ਜਦ ਘਰ ਵਾਲਿਆਂ ਦਾ ਸਪੋਰਟ ਨਹੀਂ ਮਿਲਦਾ ਜਾਂ ਕਿਧਰੇ ਕੁਝ ਪਰੇਸ਼ਾਨੀ ਹੁੰਦੀ, ਉਹ ਕਹਿੰਦੀ ਹੈ ਛੱਡੋ ਹੁਣ, ਰਹਿਣ ਦਿਉ, ਮੇਰੀ ਲਾਈਫ ਗੁਜ਼ਰ ਗਈ, ਮੈਂ ਕੀ ਕਰਨਾ, ਸਾਡੀ ਉਹਨਾਂ ਲੇਡੀਜ਼ ਲਈ ਤੁਹਾਡਾ ਕੁਝ ਐਸਾ ਵਾਲਾ ਸਾਨੂੰ ਕੁਝ ਸੰਦੇਸ਼ ਦੱਸੋ ਉਹਨਾਂ ਲਈ ਕਿ ਉਹ ਆਪਣੇ ਆਪ ਨੂੰ ਇਹ ਨਾ ਸਮਝਣ ਕਿ ਮੇਰੀ ਲਾਈਫ ਹੁਣ ਖਤਮ ਹੋ ਗਈ ਹੈ ਜਾਂ ਮੈਂ ਪਰੇਸ਼ਾਨ ਹਾਂ, ਮੈਂ ਨਹੀਂ ਕਰ ਸਕਦੀ ਹਾਂ, ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਦੀ ਲਾਈਫ ਗੁਜ਼ਾਰਨੀ ਚਾਹੀਦੀ ਹੈ?
0: ਦੇਖੋ ਸੁਰਜੀਤ ਜੀ, ਮੈਨੂੰ ਮੇਰਾ ਇਹ ਮੰਨਣਾ ਹੈ ਕਿ ਹਰ ਇਨਸਾਨ ਦੇ ਹੱਥ 'ਚ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ, ਭਾਵੇਂ ਉਹ ਹੱਥ 'ਚ ਹੋਈ ਹੈ ਜੋ ਵੀ ਹੋਏ, ਮਤਲਬ ਕਿ ਕੋਈ ਵੀ ਆਰਟ ਫਾਰਮ ਜੋ ਹੁੰਦਾ ਹੈ, ਕੋਈ ਅੱਛਾ ਗਾਇਕ ਹੋ ਸਕਦਾ ਹੈ, ਕੋਈ ਅੱਛਾ ਡਾਂਸਰ ਹੋ ਸਕਦਾ ਹੈ। ਔਰ ਇਹ ਗੱਲ ਵਾਕਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਗਰ ਆਪਣੀ ਲਾਈਫ ਵਿੱਚ ਅੱਗੇ ਵਧਣਾ ਚਾਹੁੰਦੇ ਹੋ, ਸਭ ਤੋਂ ਪਹਿਲੇ ਤੁਹਾਡਾ ਜੋ ਇਨਰ ਸੈਲਫ ਹੈ ਨਾ, ਤੁਸੀਂ ਉਸਨੂੰ ਸਟਰੋਂਗ ਬਣਾਓ, ਕਿਉਂਕਿ ਜਦੋਂ ਤੁਸੀਂ ਇੰਟਰਨਲੀ ਸਟਰੋਂਗ ਹੋਗੇ, ਤੁਹਾਡੀ ਸੀ ਮੈਂਟਲੀ ਸਟਰੋਂਗ ਹੋਗੇ ਨਾ, ਤਦ ਹੀ ਤੁਹਾਡੀ ਫੈਮਿਲੀ ਤੁਹਾਡਾ ਸਾਥ ਦੇਗੀ।
1: ਬਿਲਕੁਲ।
0: ਔਰ ਮੈਂ ਇਸ ਗੱਲ ਨੂੰ ਵੀ ਮੰਨਦੀ ਹਾਂ ਕਿ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ ਸਪੋਰਟ ਨਹੀਂ ਕਰਦੇ, ਲੇਕਿਨ ਜਦੋਂ ਤੁਸੀਂ, ਉਹ ਕਹਿੰਦੇ ਨੇ ਜਦੋਂ ਤੁਸੀਂ ਹਥਿਆਰ ਪਾ ਦਿੰਦੇ ਹੋ ਫਿਰ ਤੁਹਾਡੇ ਨਾਲ ਕੋਈ ਨਹੀਂ ਖੜਾ ਰਹਿੰਦਾ, ਲੇਕਿਨ ਜਦੋਂ ਤੁਸੀਂ ਆਪਣਾ ਕੰਮ ਦਾ ਸਾਥ ਨਹੀਂ ਛੱਡੋਗੇ ਜਾਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਸੀਂ ਨਹੀਂ ਛੱਡੋਗੇ, ਤੁਸੀਂ, ਉਹ ਕਹਿੰਦੇ ਨੇ ਦ੍ਰਿੜਤਾ ਜੋ ਹੁੰਦੀ ਹੈ, ਇੱਕ ਤੁਸੀਂ ਠਾਣ ਲੈਂਦੇ ਹੋ ਕਿ ਮੈਂ ਕੁਛ ਕਰਨਾ ਹੈ ਤੇ ਤੁਸੀਂ ਉਸ ਨੂੰ ਕਰਕੇ ਛੱਡਦੇ ਹੋ। ਇੱਕ ਪੋਜ਼ਿਟਿਵਿਟੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਔਰ ਇੱਕ ਫੇਥ, ਵਿਸ਼ਵਾਸ ਆਪਣੇ ਆਪ ਤੇ, ਕਿਸੇ ਹੋਰ ਤੋਂ ਜ਼ਿਆਦਾ ਆਪਣੇ ਆਪ ਤੇ ਵਿਸ਼ਵਾਸ।

0: ਜੋ ਘਰ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਕੋਲ ਰਸਤੇ ਵੀ ਬਹੁਤ ਨੇ ਲੇਕਿਨ ਹਿੰਮਤ ਨਹੀਂ ਹੈ ਕਰਨ ਦੀ। ਲੇਕਿਨ ਮੈਂ ਤੁਹਾਨੂੰ ਇਹ ਗੱਲ ਦੱਸਾਂ ਸੁਰਜੀਤ ਜੀ ਕਿ ਜੋ ਹਿੰਮਤ ਹੈ ਨਾ ਉਹ ਇਨਸਾਨ ਨੇ ਆਪੇ ਕਰਨੀ ਹੁੰਦੀ ਹੈ। ਕੋਈ ਤੁਹਾਡੀ ਪਲੇਟ ਵਿੱਚ ਖਾਣਾ ਪਿਆ ਹੋਏਗਾ ਨਾ ਉਹ ਖਾਣਾ ਤੁਹਾਡੇ ਮੂੰਹ 'ਚ ਆਪਣੇ ਆਪ ਨਹੀਂ ਜਾਏਗਾ ਜਦੋਂ ਤੱਕ ਤੁਸੀਂ ਇਸ ਨੂੰ ਹਿੰਮਤ ਨਹੀਂ ਕਰੋਗੇ ਕਿ ਤੁਸੀਂ ਚਮਚ ਜਾਂ ਬੁਰਕੀ ਲੈ ਕੇ ਆਪਣੇ ਮੂੰਹ 'ਚ ਨਹੀਂ ਪਾਓਗੇ। ਉਸੇ ਤਰ੍ਹਾਂ ਕੰਮ ਦਾ ਖੇਤਰ ਹੈ ਕਿ ਜਦੋਂ ਤੱਕ ਤੁਸੀਂ ਹਿੰਮਤ ਨਹੀਂ ਕਰੋਗੇ ਕੰਮ ਕਰਨ ਦੀ ਤੁਹਾਡੇ ਨਾਲ ਕੋਈ ਖੜਾ ਨਹੀਂ।
1: ਡਟ ਕੇ ਰਹਿਣਾ ਜਿੱਦਾਂ ਤੁਸੀਂ ਡਟੇ ਰਹੇ ਹੈ ਨਾ, ਤੁਸੀਂ ਇੱਧਰ ਉੱਧਰ ਨਹੀਂ ਡੋਲੇ। ਜੇ ਤੁਸੀਂ ਇੱਧਰ ਉੱਧਰ ਡੋਲ ਜਾਂਦੇ ਤੇ ਤੁਹਾਡਾ ਕੰਮ ਫਿਰ ਉੱਥੇ ਰਹਿ ਜਾਣਾ। ਹਿੰਮਤ ਕੀਤੀ ਅੱਗੇ ਬੜੇ ਤੇ ਵਾਹਿਗੁਰੂ ਨੇ ਸਕਸੈਸ ਬਣਾਇਆ ਤੁਹਾਨੂੰ, ਹੈ ਨਾ। ਤੇ ਤੁਸੀਂ ਸਾਡੀ ਲੇਡੀਜ਼ ਨੂੰ ਇਹੋ ਕਹਿਣਾ ਚਾਹੋਗੇ ਕਿ ਭਾਈ ਆਪਣਾ ਟੈਲੈਂਟ ਜਿਹੜਾ ਤੁਹਾਡੇ ਕੋਲ ਹੈਗਾ ਉਹਨੂੰ ਉਭਾਰੋ, ਬਾਹਰ ਲਿਆਓ, ਹਿੰਮਤ ਬੜਾਓ ਆਪਣੀ, ਹੈ ਨਾ। ਕਿ ਕਦੇ ਇਹ ਨਾ ਸੋਚੋ ਕਿ ਭਾਈ ਇੱਕ ਫੈਮਿਲੀ ਮੈਂਬਰ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਮੈਂ ਅੱਗੇ ਨਹੀਂ ਵੱਧ ਸਕਦੀ, ਅੱਗੇ ਵੱਧਣਾ ਹੈ ਉਹਨਾਂ ਨੂੰ, ਹੈ ਨਾ।
0: ਔਰ ਸਭ ਤੋਂ ਵੱਡੀ ਚੀਜ਼ ਸੁਰਜੀਤ ਜੀ, ਅੱਜ ਕੱਲ੍ਹ ਸੋਸ਼ਲ ਮੀਡੀਆ ਇੰਨਾ ਪਾਵਰਫੁਲ ਹੈ ਕਿ ਜੋ ਤੁਹਾਨੂੰ ਇੱਕ ਜਗ੍ਹਾ ਤੇ ਬੈਠੇ ਬਿਠਾਏ ਇਕਦਮ ਫੇਮਸ ਕਰ ਸਕਦਾ ਹੈ ਔਰ ਇੱਕ ਜਗ੍ਹਾ ਤੇ ਬੈਠੇ ਬੈਠੇ ਬਿਠਾਏ ਹੀ ਤੁਹਾਨੂੰ ਡਿਫੇਮ ਕਰ ਸਕਦਾ ਹੈ। ਤੇ ਸਾਡੇ ਕੋਲ ਸੋਸ਼ਲ ਮੀਡੀਆ ਦੀ ਪਾਵਰ ਹੈ ਅੱਜ ਕੱਲ੍ਹ, ਜਿੱਥੇ ਰਹਿ ਕੇ ਅਸੀਂ ਆਪਣਾ ਕੋਈ ਵੀ ਟੈਲੈਂਟ ਜੋ ਹੈ ਉਸਨੂੰ ਉਭਾਰ ਸਕਦੇ ਆ, ਲੋਕਾਂ ਨੂੰ ਦੱਸ ਸਕਦੇ ਆ। ਔਰ ਮੇਰਾ ਯਕੀਨ ਮੰਨੋ ਦੁਨੀਆ ਤੁਹਾਨੂੰ ਬਹੁਤ ਪਿਆਰ ਕਰੇਗੀ। ਆਪਣਾ ਮੇਰੇ ਖੇਤਰ ਵਿੱਚ ਮੈਨੂੰ ਆਪਣੇ ਕਸਟਮਰਸ ਦੇ ਪਿੱਛੇ ਜਾਂ ਕਲਾਇੰਟਸ ਦੇ ਪਿੱਛੇ ਕਦੀ ਵੀ ਦੌੜਨਾ ਨਹੀਂ ਪਿਆ। ਤੁਹਾਡਾ ਕੰਮ ਅੱਛਾ ਹੋਏਗਾ ਲੋਕੀ ਆਪਣੇ ਆਪ ਤੁਹਾਡੇ ਕੋਲ ਆਣਗੇ।
1: ਜੀ ਜੀ ਜੀ,
0: ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੰਦੀ ਹਾਂ ਕਿ ਕੋਈ ਅੱਛਾ ਦੁਕਾਨਦਾਰ ਹੋਏਗਾ ਜਿਸਦੇ ਕੋਲ ਬਹੁਤ ਅੱਛਾ ਸਮਾਨ ਹੋਏਗਾ, ਉਸਨੂੰ ਕਦੇ ਵੀ ਆਪਣਾ ਕੰਮ ਐਡਵਰਟਾਈਜ਼ ਕਰਨ ਦੀ ਲੋੜ ਨਹੀਂ।
1: ਲੋਕੀ ਨੇ ਮੁੜ ਮੁੜ ਕੇ ਜਾਣਗੇ ਉਹਦੇ ਕੋਲ,
0: ਲੋਕ ਆਪਣੇ ਆਪ ਆਉਂਦੇ ਨੇ ਜਦੋਂ ਦੇਖਦੇ ਨੇ ਮੇਰੇ ਕਿੰਨੇ ਕਲਾਇੰਟਸ ਨੇ ਜਿਹਨਾਂ ਵਾਸਤੇ ਮੈਂ ਪਹਿਲੇ ਕੰਮ ਬਣਾਇਆ, ਫਿਰ ਉਹਨਾਂ ਨੇ ਗਿਫਟਿੰਗ ਵਾਸਤੇ ਮੇਰੇ ਕੋਲ ਕੰਮ ਬਣਾਏ, ਫਿਰ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਆਪਣਾ ਘਰ ਬਣਾਇਆ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਘਰ ਵਾਸਤੇ ਹੋਰ ਕੋਈ ਨਵੀਂ ਚੀਜ਼ ਬਣਾਓ। ਤੇ ਮੁੜ ਮੁੜ ਕੇ ਕਲਾਇੰਟਸ ਤੁਹਾਡੇ ਕੋਲ ਵਾਪਸ ਆਉਂਦੇ ਨੇ ਔਰ ਉਹ ਤਦ ਹੀ ਆਉਣਗੇ ਜਦੋਂ ਤੁਹਾਡਾ ਕੰਮ ਅੱਛਾ ਹੋਏਗਾ। ਤੁਹਾਡਾ ਕੰਮ ਤਦੋਂ ਹੀ ਅੱਛਾ ਹੋਏਗਾ ਜਦੋਂ ਤੁਸੀਂ ਉਸ ਕੰਮ ਨੂੰ ਸਿੰਸੇਰਿਟੀ ਦੇ ਨਾਲ, ਬਿਨਾਂ ਇਹ ਸੋਚੇ ਕਿ ਮੈਂ ਇਸ 'ਚੋਂ ਇੰਨੇ ਪੈਸੇ ਕਮਾ ਲਾਂ ਜਾਂ ਉਹਨੇ ਪੈਸੇ ਕਮਾ ਲਾਂ। ਲੋਕੀ ਤੁਹਾਨੂੰ ਮੂੰਹ ਮੰਗਾ ਦਾਮ ਦੇਣਗੇ ਜਦੋਂ
1: ਗੁਜਰਾਤ ਵਿੱਚ ਜਾ ਕੇ ਤੁਸੀਂ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਤੇ ਤੁਸੀਂ ਕਸ਼ਮੀਰ ਵਿੱਚ ਜਦ ਸੀ ਤੇ ਕਸ਼ਮੀਰ ਆਰਟ ਨੂੰ ਤੁਸੀਂ ਕਿਉਂ ਨਹੀਂ ਉਭਾਰਿਆ, ਉਹਨੂੰ ਕਿਉਂ ਨਹੀਂ ਤੁਹਾਡੇ ਦਿਮਾਗ ਵਿੱਚ ਕਦੇ ਇਹ ਕਿਉਂ ਨਹੀਂ ਆਇਆ ਕਿ ਮੈਂ ਇਹ ਵੀ ਸਿੱਖਾਂ?
0: ਸੁਰਜੀਤ ਜੀ, ਉਸਦਾ ਬਹੁਤ ਵੱਡਾ ਰੀਜ਼ਨ ਹੈ, ਉਹ ਇਹ ਹੈ ਕਿ ਅਸੀਂ 80s ਬੋਰਨ ਚਿਲਡਰਨ ਹੈਗੇ ਹਾਂ ਤੇ ਕਸ਼ਮੀਰ ਵਿੱਚ ਅਸੀਂ ਬਹੁਤ ਹਾਲਾਤ ਖਰਾਬ ਦੇਖੇ ਜਦੋਂ ਅਸੀਂ ਪਲੇ ਬੜੇ ਆਏ ਇੱਥੇ। ਮੇਰੀ ਸਕੂਲਿੰਗ ਬੈਲੈਂਸਨ ਸਕੂਲ ਵਿੱਚ ਹੋਈ ਹੈ ਤੇ ਮੇਰਾ ਕੁਛ ਕ੍ਰੈਡਿਟ ਮੇਰੀ ਆਰਟ ਫਾਰਮ ਦਾ ਨਹੀਂ, ਬਟ ਮੇਰਾ ਜੋ ਇੰਟਰਸਟ ਹੈ ਟੂਵਰਡਸ ਆਰਟ ਮੈਂ ਬੋਲਾਂਗੀ, ਉਹ ਮੇਰੇ ਸਕੂਲ ਨੂੰ ਜਾਂਦਾ ਹੈ ਕਿਉਂਕਿ ਸਾਡੇ ਸਕੂਲ ਵਿੱਚ ਇੱਕ ਆਰਟ ਐਂਡ ਕ੍ਰਾਫਟ ਦੀ ਕਲਾਸਿਸ ਹੁੰਦੀਆਂ ਸੀਗੀਆਂ। ਆਈ ਐਮ ਸ਼ੋਰ ਹੁਣ ਤਾਂ ਬਹੁਤ ਜ਼ਿਆਦਾ ਇਸ ਚੀਜ਼ 'ਤੇ ਫੋਕਸ ਕੀਤਾ ਜਾਂਦਾ ਹੈ ਬੱਚਿਆਂ ਦੇ, ਬਟ ਉਸ ਜ਼ਮਾਨੇ ਵਿੱਚ ਏਟੀਜ਼ ਦੇ ਟਾਈਮ 'ਤੇ ਇਹਨਾਂ ਚੀਜ਼ਾਂ 'ਤੇ ਘੱਟ ਫੋਕਸ ਸੀਗਾ ਔਰ ਜ਼ਿਆਦਾ ਪੜ੍ਹਾਈ ਦੀ ਤਰਫ ਧਿਆਨ ਹੁੰਦਾ ਸੀ। ਲੇਕਿਨ ਸਾਡਾ ਇੱਕ ਪੀਰੀਅਡ ਹੁੰਦਾ ਸੀ ਹਫ਼ਤੇ ਵਿੱਚ ਇੱਕ ਜਾਂ ਦੋ ਵਾਰੀ ਜਿਸਨੂੰ ਆਰਟ ਐਂਡ ਕ੍ਰਾਫਟ ਪੀਰੀਅਡ ਕਿਹਾ ਜਾਂਦਾ ਸੀ ਅਤੇ ਉਸ ਦੇ ਵਿੱਚ ਸਾਨੂੰ ਕਈ ਚੀਜ਼ਾਂ ਸਿਖਾਈਆਂ ਜਾਂਦੀਆਂ ਸੀਗੀਆਂ ਅਤੇ ਸੋ ਦੈਟ ਵਾਜ਼ ਅ ਟਾਈਮ ਜਦੋਂ ਮੈਂ ਰਿਅਲਾਈਜ਼ ਕੀਤਾ ਕਿ ਮੇਰਾ ਇਨਕਲੀਨੇਸ਼ਨ ਜੋ ਹੈ ਉਹ ਥੋੜ੍ਹਾ ਇਸ ਦੀ ਤਰਫ ਹੈ। ਐਂਡ ਦੂਸਰਾ ਤੁਹਾਡਾ ਸਵਾਲ ਸੀਗਾ ਕਿ ਮੈਂ ਕਸ਼ਮੀਰੀ ਆਰਟ ਕਿਉਂ ਨਹੀਂ ਸਿੱਖਿਆ ਅਤੇ ਅਸੀਂ ਜੋ ਕਸ਼ਮੀਰ ਦਾ ਅਸੀਂ ਦੌਰ ਦੇਖਿਆ ਹੈ, ਇੰਨਾ ਮੁਸ਼ਕਿਲ ਦੌਰ ਦੇਖਿਆ ਹੈ ਅਤੇ ਉਸ ਦੌਰ 'ਚ ਇਹ ਐਕਸਪੋਜ਼ਰ ਹੀ ਨਹੀਂ ਸੀ ਸਾਨੂੰ ਕਿ ਬਹੁਤ ਸਾਰੇ ਆਰਟਿਸਟ ਇੱਥੇ ਵੀ ਹੈਗੇ ਨੇ ਜੋ ਸ਼ਾਇਦ ਉਸ ਵਕਤ ਸਿਖਾਉਂਦੇ ਵੀ ਹੋਣਗੇ ਜਾਂ ਕਰਦੇ ਵੀ ਸੀਗੇ ਆਰਟ ਫਾਰਮ, ਬਟ ਸਾਨੂੰ ਐਕਸਪੋਜ਼ਰ ਨਹੀਂ ਸੀ ਇਹਨਾਂ ਚੀਜ਼ਾਂ ਦਾ। ਅਸੀਂ ਘਰ ਤੋਂ ਸਕੂਲ, ਸਕੂਲ ਤੋਂ ਘਰ, ਬਸ ਇੰਨਾ ਹੀ ਸਾਡੀ ਰੂਟੀਨ ਹੁੰਦੀ ਸੀਗੀ
1: ਕਿ ਪੇਰੈਂਟਸ ਦਾ ਵੀ ਜ਼ੋਰ ਹੁੰਦਾ ਸੀ ਸਿਰਫ ਪੜ੍ਹਾਈ ਤੇ ਧਿਆਨ ਦਿਓ,
0: ਪੜ੍ਹਾਈ ਦੀ ਤਰਫ
1: ਬੱਚਿਆਂ ਦਾ ਵੀ ਉਧਰ ਹੀ।
0: ਲੇਕਿਨ ਉਹੀ ਜਿਸ ਤਰ੍ਹਾਂ ਮੈਂ ਕਿਹਾ ਕਿ ਸੋਸ਼ਲ ਮੀਡੀਆ ਦੀ ਜੋ ਪਾਵਰ ਹੈਗੀ ਹੈ ਉਹ ਬਹੁਤ ਸਟਰੋਂਗ ਹੈ। ਅੱਜ ਕੱਲ੍ਹ ਤੁਸੀਂ ਇੱਕ ਕਲਿੱਕ ਤੇ ਦੁਨੀਆ ਜਹਾਨ ਦੀ ਚੀਜ਼ਾਂ ਤੁਹਾਡੇ ਸਾਹਮਣੇ ਖੁੱਲ ਜਾਂਦੀਆਂ ਨੇ। ਲੇਕਿਨ ਹਾਂ, ਮੈਂ ਇਹ ਜ਼ਰੂਰ ਬੋਲਾਂਗੀ, ਮੈਂ ਆਰਟ ਫਾਰਮ ਜ਼ਰੂਰ ਗੁਜਰਾਤ ਦਾ ਕਰਦੀ ਹਾਂ, ਲੇਕਿਨ ਮੈਨੂੰ ਆਪਣੇ ਕਸ਼ਮੀਰ ਨਾਲ, ਆਪਣੀ ਕਸ਼ਮੀਰੀਅਤ ਨਾਲ, ਆਪਣੇ ਕਸ਼ਮੀਰ ਦੇ ਆਰਟ ਫਾਰਮ ਨਾਲ ਵੀ ਬਹੁਤ ਪਿਆਰ ਹੈ ਔਰ ਮੈਨੂੰ ਮੌਕਾ ਮਿਲੇਗਾ, ਮੈਂ ਮੌਕਾ ਜ਼ਰੂਰ ਲੱਭਾਂਗੀ ਅਤੇ ਆਪਣਾ ਕਸ਼ਮੀਰ ਦਾ ਆਰਟ ਫਾਰਮ ਵੀ ਜ਼ਰੂਰ ਸਿੱਖਾਂ।
1: ਜੀ, ਜਦ ਬੰਦਾ ਹਿੰਮਤ ਨਹੀਂ ਹਾਰਦਾ ਤੇ ਬਹੁਤ ਅੱਗੇ ਪਹੁੰਚਣ ਦੀ ਕੋਸ਼ਿਸ਼ ਕਰਦਾ।
0: ਬਿਲਕੁਲ ਬਿਲਕੁਲ, ਇਨਫੈਕਟ ਮੈਂ ਆਪਣੀ ਕਸ਼ਮੀਰੀਅਤ ਨੂੰ ਥੋੜਾ ਜਿਹਾ ਆਪਣੇ ਆਰਟ ਫਾਰਮ ਦੇ ਵਿੱਚ ਲਿਆਇਆ ਸੀ। ਮੇਰੇ ਦੋ ਤਿੰਨ ਆਰਟ ਫਾਰਮ ਸੀਗੇ ਜਿਹਦੇ ਵਿੱਚ ਮੈਂ ਚਿਨਾਰ ਦੀ ਫਾਰਮੇਸ਼ਨ ਕੀਤੀ ਸੀ ਪ੍ਰੋਪਰ ਮਾਡਰਨ ਮਿਰਰ ਆਰਟ ਦੇ ਵਿਚਕਾਰ, ਤੇ ਮੈਨੂੰ ਕਈ ਲੋਕ ਪੁੱਛਦੇ ਨੇ, ਮੇਰੇ ਬਾਇਓ ਵਿੱਚ ਵੀ ਇਨਫੈਕਟ ਇਹ ਚੀਜ਼ ਮੈਂ ਲਿਖੀ ਹੋਈ ਹੈ ਕਿ ਆਰਟਿਸਟ ਫਰੋਮ ਕਸ਼ਮੀਰ ਐਂਡ ਆਰਟ ਆਫ ਕੱਛ, ਤੇ ਮੈਂ ਆਪਣੀ ਕਸ਼ਮੀਰੀਅਤ ਔਰ ਆਪਣੇ ਕਸ਼ਮੀਰ ਨੂੰ ਕਦੀ ਭੁੱਲ ਨਹੀਂ ਸਕਦੀ। ਲੇਕਿਨ ਇਹ ਜ਼ਰੂਰ ਹੈ ਕਿ ਅਗਰ ਮੈਨੂੰ ਪਤਾ ਹੈ ਮੈਂ ਹਿੰਮਤ ਕਰਾਂਗੀ, ਮੇਰਾ ਹਾਂਜੀ ਅੱਗੇ ਵਧਾਂਗੀ ਔਰ ਜ਼ਰੂਰ ਆਪਣਾ ਕਸ਼ਮੀਰ ਦਾ ਆਰਟ ਫਾਰਮ ਵੀ ਜ਼ਰੂਰ ਸਿੱਖਾਂਗੀ ਔਰ ਉਹਨੂੰ ਵੀ ਅੱਗੇ ਲਿਜਾਣ ਦੀ ਕੋਸ਼ਿਸ਼ ਕਰਾਂਗੀ।
1: ਤੁਸੀਂ ਅੱਗੇ ਅੱਗੇ ਬੜੋ ਅਤੇ ਕਸ਼ਮੀਰ ਦੇ ਆਰਟ ਨੂੰ ਵੀ ਅੱਗੇ ਪਹੁੰਚਾਓ ਅਤੇ ਸਾਡੀ ਵੀ ਕੋਸ਼ਿਸ਼ ਇਹ ਰਹੇਗੀ ਕਿ ਤੁਸੀਂ ਦੁਬਾਰਾ ਇਸੇ 'ਤੇ ਆਓ ਅਤੇ ਕਸ਼ਮੀਰ ਦੇ ਆਰਟ ਨੂੰ ਵੀ ਉਭਾਰਨ ਦੀ ਕੋਸ਼ਿਸ਼ ਕਰੋ। ਅਤੇ ਅਮ੍ਰਿਤਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਟੂਡੀਓ ਵਿੱਚ ਆਏ ਅਤੇ ਆਪਣੀ ਕਲਾ ਬਾਰੇ ਸਾਨੂੰ ਦੱਸਿਆ। ਅਤੇ ਸਾਥੀਓ, ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੋ ਰਿਹਾ ਹੈ। ਦਿਓ ਆਪਣੀ

ਤੇ ਕੁਪਵਾੜਾ ਤੇ ਮੁਹੰਮਦ ਸਲੀਮ ਮੀਲੂ ਤੇ ਬਾਕੀ ਘਰ ਵਾਲਾ, ਚੱਕ ਸਦੂ ਛੁਪਈਆਂ ਤੇ ਚੌਧਰੀ ਮੁਹੰਮਦ ਯੂਸਫ ਕਸਾਣਾ, ਗੁਲਾਮ ਮੁਹੰਮਦ ਕਸਾਣਾ, ਅਲਤਾਫ ਹੁਸੈਨ ਕਟਾਰੀਆ, ਗੁਲਾਮ ਹੁਸੈਨ ਗੇਗੀ, ਰਜ਼ੀਆ ਬੇਗਮ, ਫਾਤਿਮਾ ਜਾਨ, ਮੁਖਤਾਰ ਅਹਿਮਦ, ਬਾਜੀ ਸ਼ਕੀਲ, ਤਾਰਕ ਕਸਾਣਾ, ਖਾਲਦ ਕਸਾਣਾ, ਸ਼ਕੀਲਾ ਅਖਤਰ, ਯੇ ਪੂਰੀ ਟੀਮ ਨਾ ਸਲਾਮ ਹੀ ਭੇਜੀ ਤੇ ਪ੍ਰੋਗਰਾਮ ਨਾ ਪਸੰਦ ਕਰੀ। ਥਰੋ ਮੁੱਚ ਮੁੱਚ ਸ਼ੁਕਰੀਆ ਜੀ ਤੇ ਵਾਲੇਕੁਮ ਸਲਾਮ। ਸੰਗਰਬਣੀ ਤੇ ਪ੍ਰੋਗਰਾਮ ਮਾ ਸ਼ਾਮਲ ਹੋ ਰਿਹਾ ਹੈ SMS ਕੇ ਜ਼ਰੀਏ ਸੈਯਦ ਰਫਾਕਤ ਹੁਸੈਨ, ਸੈਯਦ ਸ਼ਫਾਕਤ ਹੁਸੈਨ, ਯਾਸੀਨ ਸ਼ਾਹ, ਸਮੀਰਾ ਬਾਨੂ ਤੇ ਹੋਰ ਬਾਕੀ ਸੰਗੀ ਸਾਥੀ ਲਿਖੀ ਕਿ ਪ੍ਰੋਗਰਾਮ ਬੜੀ ਖੂਬਸੂਰਤੀ ਨਾਲ ਚੱਲ ਰਿਹਾ ਹੈ, ਪ੍ਰੋਗਰਾਮ ਮਾਰੀ ਸ਼ਾਨ ਤੇ ਅਜ਼ਮਤ ਹੈ, ਹਮ ਹਰ ਰੋਜ਼ ਪ੍ਰੋਗਰਾਮ ਬੜੀ ਲਗਨ ਤੇ ਚਾਹਤ ਦੇ ਨਾਲ ਸੁਣਾ ਜੀ। ਥਾਰੋ ਮੁੱਚ ਮੁੱਚ ਸ਼ੁਕਰੀਆ ਸ਼ਾਹ ਸਾਹਿਬ, ਪ੍ਰੋਗਰਾਮ ਪਸੰਦ ਕਰਨ ਵਾਸਤੇ, ਮਾਰੀ ਹੌਸਲਾ ਅਫਜ਼ਾਈ ਕਰਨ ਵਾਸਤੇ ਤੇ ਇਨ ਸਾਰਿਆਂ ਦੀ ਪਸੰਦ ਹੈ ਬੈਤ ਅਯਾਜ਼ ਅਹਿਮਦ ਸੈਫ ਕੀ ਆਵਾਜ਼ ਮਾਂ।

ਮੈਸੇਜ 'ਚ ਆਪਣਾ ਮੌਸੂਲ ਉਵੇਂ ਲਗਾ ਅਤੇ ਫਰਮਾਇਸ਼ ਕੁਝ ਮਾਰੇ ਕੋਲ ਪੁਰਾਣੀ ਵੀ ਬਚੀ ਵੀ ਆ ਮਿਲਾ ਜੁਲਾ ਕੇ ਪ੍ਰੋਗਰਾਮ ਮੈਂ ਸ਼ਾਮਿਲ ਕਰਾਂ ਤਾਂ ਕਿ ਮਾਰਾ ਸੱਜਣ ਮਿਹਰਬਾਨ ਜਿਹੜਾ ਜੀ ਵਿੱਕੀ ਦਾ ਮਾਰੇ ਨਾਲ ਖਫਾ ਨਾ ਹੋਵੀ ਅਤੇ ਪ੍ਰੋਗਰਾਮ ਚੂੰਕਿ ਉਹਨੇ ਹੀ ਸ਼ਮੂਲੀਅਤ ਕੀ ਵਜ੍ਹਾ ਤੇ ਦੁਬਾਲਾ ਹੋ ਜਾਏ ਅਤੇ ਜੋ ਪ੍ਰੋਗਰਾਮ ਥਾਰੋ ਹੀ ਹੈ ਅਤੇ ਤਾਂ ਇਸ ਪ੍ਰੋਗਰਾਮ ਮੈਂ ਸ਼ਾਮਿਲ ਹੋ ਗਏ ਇਸ ਪ੍ਰੋਗਰਾਮ ਨਾਲ ਹੋਰ ਰੌਣਕ ਲਾ ਸਕੀ ਅਤੇ ਊੜੀ ਬੁਨਿਆਰ ਤੇ ਟੇਲਰ ਮਾਸਟਰ ਮੁਹੰਮਦ ਇਰਫਾਨ ਖਟਾਣਾ ਜਮੀਲ ਚੇਚੀ ਇਰਸ਼ਾਦ ਦੇਦੜ ਖੁਮਰੂ ਸਾਂਗੜੀ ਤੇ ਆਜੀਗੁਲ ਖਾਨ ਮੁਰਸਲੀਨ ਅਹਿਮਦ ਅਬਦੁਲ ਕਰੀਮ ਖਾਰੀ ਜਹਾਂਗੀਰ ਅਹਿਮਦ ਸ਼ਾਹਜਹਾਨ ਅਬਦੁਲ ਰਹਿਮਾਨ ਖਾਰੀ ਅਤੇ ਸੰਗਰਵਨੀ ਪੁਲਵਾਮਾ ਤੇ ਮੁਜ਼ੱਫਰ ਹੁਸੈਨ ਬਜਾੜ ਅਤੇ ਬਾਕੀ ਘਰ ਵਾਲਾ ਪਸੰਦ ਕਰੀ ਪ੍ਰੋਗਰਾਮ ਨਾ ਯੇ ਇਨ ਸਾਰਾ ਕੀ ਪਸੰਦ ਹੈ ਯੇ ਗੀਤ ਸੁਣਨ ਨੂੰ ਚਾਹੀਂ ਗੁਲਾਮ ਸੇਨ ਤਬੱਸਮ ਕੀ ਆਵਾਜ਼ ਮਾ।

ਉਹਨਾਂ ਨੂੰ ਮੁਬਾਰਕਬਾਦ ਦੀ। ਮੁੱਝ ਮੁੱਝ ਸ਼ੁਕਰੀਆ ਜਨਾਬ ਸਾਨੀ ਸਾਹਿਬ। ਇਹਦੇ ਨਾਲ ਜਿਹੜਾ ਬਾਕੀ ਫਰਮਾਇਸ਼ੀ ਨਾਂ ਹੈ, ਮੈਂ ਫਾਤਿਮਾ ਬੇਗਮ, ਜਮੀਲਾ ਬਾਨੂ, ਸ਼ਮਸੁਦੀਨ ਪਸਵਾਲ, ਪਰਵੀਨਾ ਬੇਗਮ, ਤੈ ਸ਼ਫਾਇਤੁਲ ਇਸਲਾਮ ਪਸਵਾਲ, ਤੈ ਔਰ ਇਨਕਾ ਸਾਰਾ ਗਰਾਂ ਗਾ ਸੰਗੀ ਸਾਥੀ, ਮੁੱਝ ਮੁੱਝ ਸ਼ੁਕਰੀਆ ਜੀ ਥਾਰੋ ਇਤਨਾ ਖਲੂਸ ਮੁਹੱਬਤ ਅਤੇ ਚਾਹਤ ਕੇ ਨਾਲ ਪੈਗਾਮ ਟੋਰਨ ਵਾਸਤੇ ਤੇ ਆਪਣੀ ਰਾਏ ਨਾਲ ਨਵਾਜ਼ਣ ਵਾਸਤੇ। ਇਸੇ ਤਰ੍ਹਾਂ ਸੰਗਰਵਨੀ ਤੇ ਮੁਹੰਮਦ ਆਜ਼ਮ ਮੀਲੂ, ਮੁਹੰਮਦ ਸ਼ਰੀਫ ਮੀਲੂ, ਮੁਹੰਮਦ ਕਾਸਮ ਅਤੇ ਬਾਕੀ ਸੰਗੀ ਸਾਥੀ, ਇਸੇ ਤਰ੍ਹਾਂ ਬਾਕੀ ਕੁਝ ਔਰ ਸੰਗੀ ਸਾਥੀ ਵੀ ਮਾਰੇ ਨਾਲ ਜੁੜਿਆ ਹੋਈ। ਸੁਰਨਕੋਟ ਤੇ ਅਸ਼ਤਾਕ ਆਲਮ, ਸ਼ਹਿਜ਼ਾਦ ਅੰਜਮ ਅਤੇ ਸ਼ਮੀਮਾ ਅਖਤਰ ਅਤੇ ਔਰ ਸੰਗੀ ਸਾਥੀ, ਇਹ ਸੁਣਨਾ ਚਾਹਵੀ ਮੁਹੰਮਦ ਹੁਸੈਨ ਮਿਰਾਸੀ ਦੀ ਆਵਾਜ਼ ਮਾਂ ਯਾ ਸੌਗਾਤ।

ਤੇ ਇਸ ਨਾਲ ਹੀ ਮਾਰਾ ਗੋਜਰੀ ਪ੍ਰੋਗਰਾਮ ਕੋ ਵੇਲੋ ਮੁੱਕਣ ਆਵੇ। ਗੋਜਰੀ ਪ੍ਰੋਗਰਾਮ ਪ੍ਰੋਡਿਊਸਰ ਹੈ ਵਸੀਮ ਫਾਰੂਕ ਵਾਨੀ, ਆਪਣਾ ਮੇਜ਼ਬਾਨ ਡਾਕਟਰ ਅਲਤਾਫ ਨਿਜ਼ਾਮੀ ਨਾ। ਅਗਲੀ ਮੁਲਾਕਾਤ ਤੋੜੀ ਬਖਸ਼ੋ ਇਜਾਜ਼ਤ, ਚਲਾਂ ਜੀ ਫਿਰ, ਰੱਬ ਰੱਖੋ।

ਤਿਸ ਤੇ ਉਪਰ ਨਾਹੀ ਕੋਏ ਕੌਣ ਡਰੇ ਡਰ ਕਿਸ ਕਾ ਹੋਏ ਗੁਰਮਤਿ ਸ਼ਾਂਤ ਵਸੈ ਸਰੀਰ ਸ਼ਬਦ ਚੀਨ ਫਿਰ ਲਗੈ ਨਾ ਪੀਰ।